0: ਸਿਲੈਕਸ਼ਨ ਕਰਵਾਉਣੀ ਹੈ ਤੇ 4325-7078 ਹਰਦੀਪ ਦਿਓਲ ਦਾ ਨੰਬਰ ਹੈ 42517 ਸਾਊਥ ਈਸਟ ਫੋਰਸਟ ਲਾਨ ਐਡਰੈਸ ਹੈ ਉਹਨਾਂ ਦਾ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ ਵਧੀਆ ਰੇਟ ਲੈ ਕੇ ਦਿੰਦੇ ਤੁਹਾਨੂੰ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਨੇ ਨੈਗੋਸ਼ੀਏਟ ਕਰਕੇ ਨੰਬਰ ਉਹਨਾਂ ਦਾ 453-5568
1: The time is 6 p.m. You are listening to Fairchild Radio CHKF FM 94.7, a multicultural radio station in Calgary.

0: सकता है कि आप इसे अब्यूज ना माने, लेकिन अपने साथी को धमकी भरे संदेश भेजना, उनकी लोकेशन को गुप्त रूप से ट्रैक करना या उनके फोन की गतिविधियों पर नियंत्रण रखना भी अब्यूज ही है। तकनीक के माध्यम से किया जाने वाला दुर्व्यवहार शारीरिक नहीं होता, लेकिन उसका प्रभाव उतना ही गंभीर और नुकसानदायक हो सकता है। यदि आप या आपका कोई परिचित तकनीक का उपयोग किसी को नुकसान पहुंचाने या उस पर नियंत्रण रखने के लिए कर रहा है तो बदलाव संभव है। हिंसा को समाप्त करने के बारे में अधिक जानकारी के लिए alberta.ca/endgbv पर जाएं। अल्बर्टा सरकार की ओर से संदेश।
1: दोस्तों डैन सिद्धू लाइव इन लोक सत तुसी हर एतवार 5 बजे तो लेकर 7 बजे तक सुन सकते हो। समाजिक आर्थिक ते राजनीतिक पक्ष दे मसले मिंटू पूरे सरिया तो पंजाब ते भारत दीआं खबरां। स्टूडियो नंबर 4577-1947।
2: पंजाब तो प्रसिद्ध पत्रकार जितेंद्र पन्नू जी नू सोमवार तो शुक्रवार रेडियो सुरसंगम 94.7 FM ते सुनो। हफ्ते दे वी घंटे रेडियो सुरसंगम, radiosursangam.ca, फोन 403-585-0910। रेडियो सुरसंगम।
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: 94.7 FM ਤੇ ਮੈਂ ਤੁਹਾਡਾ ਹੋਸਟ ਡੈਨ ਸਿੱਧੂ ਪ੍ਰੋਗਰਾਮ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ। ਇਸ ਹਿੱਸੇ 'ਚ ਕਮਰਸ਼ੀਅਲ ਸੁਨੇਹਾਂ ਤੋਂ ਬਾਅਦ ਕੁਛ ਤੁਹਾਨੂੰ ਸੁਨੇਹੇ ਦੇਣੇ, ਸਾਡੇ ਕੋਲ ਮਹਿਮਾਨ ਪਹੁੰਚ ਚੁੱਕਿਆ ਤੇ ਉਦੋਂ ਬਾਅਦ ਫਿਰ ਹੋਰ ਜਿਹੜੀਆਂ ਗੱਲਾਂ ਬਾਤਾਂ ਬਚਣਗੀਆਂ, ਫਿਰ ਮਿੰਟੂ ਗੁਰੂ ਸਰੀਏ ਦਾ ਟਾਈਮ ਹੋ ਜਾਣਾ ਉਹਨਾਂ ਨਾਲ ਪੰਜਾਬ ਤੇ ਭਾਰਤ ਦੀ ਖਬਰਸਾਰ ਤੇ ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਸਾਡੇ ਸਪਾਂਸਰ ਜਿਹਨਾਂ ਕੋਲ 7 ਲੋਕੇਸ਼ਨਾਂ ਜਿਹਨਾਂ ਦੀਆਂ ਹੋ ਗਈਆਂ ਨੇ 3690 ਵੈਸਟ ਵਿੰਡਸ ਡਰਾਈਵ, 80 ਅਮਨ ਦੇ ਟੈਰਲ ਟੈਪ ਤੇ ਕਾਰਨਰ ਤੇ, 54 ਅਵਨ ਤੇ ਫਾਲਕਨ ਰਿਜ ਬੁਲੇਵਾਰਡ, 128 ਐਵਨਿਊ ਤੇ ਰੈਡ ਮਰਗੇਟ ਰੈਡ ਸਟੋਨ, 104 ਐਵਨਿਊ ਤੇ 80 ਸਟ੍ਰੀਟ ਸਿਟੀ ਸਕੇਪ ਸਕੇਅਰ, 144 ਐਵਨਿਊ ਤੇ ਕਰਿੰਗਟਨ ਬੁਲੇਵਾਰਡ ਕਰਿੰਗਟਨ ਤੇ ਮੇਨ ਸਟ੍ਰੀਟ ਤੇ ਏਡ ਰੀਚ ਖੁੱਲ ਗਿਆ। 7 ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗ੍ਰੋਸਰੀ ਤੁਸੀਂ ਲੈ ਸਕਦੇ ਹੋ। ਫੋਨ ਨੰਬਰ ਇੱਕੋ ਹੀ ਹੈ 408-35-2222। ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਕਰਨਾ, ਰੀਅਲ ਅਸਟੇਟ, ਪਰਸਨਲ ਇੰਜਰੀ, ਇਮੀਗ੍ਰੇਸ਼ਨ, ਫੈਮਿਲੀ ਰਾਜ, ਕ੍ਰਿਮੀਨਲ ਕੇਸ ਤੁਹਾਡੇ ਬਣ ਗਿਆ, 403-285-7070, 435-7070 ਨੰਬਰ ਹੈ ਰਿਲਾਇੰਸ ਲੀਗਲ ਗਰੁੱਪ ਦਾ। A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ, ਗ੍ਰੈਵਲ ਟਰੱਕ, ਸੈਮੀ ਟਰੱਕ, 5-ਟਨ ਟਰੱਕ, ਖਰਾਬ ਜਾਂ ਕੋਈ ਹੈਵੀ ਇਕੁਪਮੈਂਟ ਟਰਾਂਸਪੋਰਟ ਕਰਾਉਣਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਉਹਨਾਂ ਕੋਲ ਫਲੀਟ ਦੇ ਵਿੱਚ ਹਰ ਕਿਸਮ ਦਾ ਟੋ ਟਰੱਕ ਹੈ। ਰੇਟ ਉਹ ਕਹਿੰਦੇ ਤੁਹਾਡੀ ਪਸੰਦ ਦਾ ਹੋਊਗਾ, ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੋ ਤੁਹਾਨੂੰ ਸਸਤਾ ਪੈਣਾ। ਸਿਰਫ ਨੰਬਰ 403-470-8697, 403-470-8697। PNGX ਕਵੇਟਿੰਗ ਹੈ, ਡੈਮੋਲਿਸ਼ਨ, ਪੁਰਾਣੇ ਘਰ ਢਾ ਕੇ ਜਾਂ ਨਵੇਂ ਸਬ ਡਿਵੀਜ਼ਨ ਲਾਡੇ ਕਰਵਾਉਣਾ, ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ। ਡੈਮੋਲਿਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ 403-818-2821 ਨੰਬਰ ਉਹਨਾਂ ਦਾ, 403-818-2821। ਰਿਓ ਬੈਂਕ ਕਟਹਾਲ ਕੋਈ ਛੋਟੀ ਵੱਡੀ ਪਾਰਟੀ, ਵੈਡਿੰਗ, ਰਿਸੈਪਸ਼ਨ, ਬਰਥਡੇ ਜਾਂ ਕੋਈ ਰਾਜਨੀਤਿਕ, ਸਮਾਜਿਕ, ਕਲਚਰਲ ਇਕੱਠ ਕਰਨਾ, ਬੁਕਿੰਗ ਲਈ 403-633-2000 ਨੰਬਰ ਹੈ, 403-633-2000 ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਇਹ ਸਨ ਸਾਡੇ ਸਪੋਂਸਰਸ ਤੇ ਹੁਣ ਗੱਲਾਂ ਬਾਤਾਂ ਕਰਨੀਆਂ ਨੇ। ਸਾਡੇ ਕੋਲ ਮਹਿਮਾਨ ਤਰਕਸ਼ੀਲ ਸੁਸਾਇਟੀ ਤੋਂ ਪਹੁੰਚ ਚੁੱਕੇ ਨੇ, ਉਹਨਾਂ ਨਾਲ ਕਰਨੀਆਂ ਗੱਲਾਂ ਬਾਤਾਂ। ਇੱਕ ਜਿਹੜਾ ਪ੍ਰੋਗਰਾਮ ਹੋ ਰਿਹਾ ਤਰਕਸ਼ੀਲ ਨਾਟਕ ਮੇਲਾ ਹਰ ਸਾਲ

0: ਕਰਵਾਉਂਦੇ ਨੇ ਤੇ ਉਹਦੇ ਸੰਬੰਧ ਚ ਗੁਰਸ਼ਰਨ ਭਾਜੀ ਜਿਹੜੇ ਮੇਰੀ ਉਮਰ ਦੇ ਆ ਉਹਨਾਂ ਉਸ ਵਕਤ ਕਾਲਜਾਂ ਦੇ ਵਿੱਚ ਗੁਰਸ਼ਰਨ ਭਾਜੀ ਉਹਨਾਂ ਦੇ ਬੜੇ ਨਾਟਕ ਹੁੰਦੇ ਸੀ ਆਪਾਂ ਦੇਖਦੇ ਸੀ ਸਾਰੇ ਤੇ ਆ ਰਹੇ ਨੇ ਡਾਕਟਰ ਸੁਰਿੰਦਰ ਸ਼ਰਮਾ ਜੀ ਦਾ ਲਿਖਿਆ ਹੋਇਆ ਨਾਟਕ ਹੈ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਕਦੋਂ ਹੈ ਕਿੱਥੇ ਹੈ ਤੇ ਸਾਡੇ ਕੋਲ ਮਹਿਮਾਨ ਪਹੁੰਚ ਚੁੱਕੇ ਨੇ ਅਵੇ ਜੀ ਤੁਹਾਡਾ ਪ੍ਰੋਗਰਾਮ ਲੋਕ ਸੱਥ ਵਿੱਚ ਜੀ ਆਇਆਂ ਦਾ ਸਵਾਗਤ
1: ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਦਾ ਤੁਹਾਡੇ ਚੈਨਲ ਦਾ ਤਰਕ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਨੂੰ ਇੱਥੇ ਆਪਣੇ ਪ੍ਰੋਗਰਾਮ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਜੀ
0: ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ
2: ਬਹੁਤ ਬਹੁਤ ਥੈਂਕ ਯੂ ਲੋਕ ਸੱਥ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਲਈ ਸਾਨੂੰ ਟਾਈਮ ਦਿੱਤਾ ਹੈਗਾ ਬਹੁਤ ਬਹੁਤ ਥੈਂਕ ਯੂ
0: ਪਿਛਲਾ ਨਾਟਕ ਜਿਹੜਾ ਕਰਵਾਇਆ ਸੀ ਮੇਰੇ ਖਿਆਲ ਚਸ਼ਟਮੀਰ
1: ਜੀ
0: ਹਾਲ ਦੇ ਵਿੱਚ ਕਰਵਾਇਆ ਸੀਗਾ ਤੇ ਲੋਕਾਂ ਨੇ ਬੜਾ ਹੁਮ ਹੁਮਾ ਕੇ ਸਾਥ ਦਿੱਤਾ ਸੀ ਭਾਵੇਂ ਚਸ਼ਟਮੀਰ ਹੀ ਸੀ ਦੂਰ ਸੀ ਥੋੜਾ ਜਿਹਾ ਲੱਗਦਾ ਵੀ ਐਵੇਂ ਆਊਟ ਆਫ ਟਾਊਨ ਜਾ ਪਰ ਬਹੁਤ ਹਾਲ ਭਰਿਆ ਹੋਇਆ ਸੀਗਾ ਤੇ ਨਾਟਕ ਵੀ ਕਮਾਲ ਦਾ ਸੀ ਲੋਕ ਹੱਸੇ ਵੀ ਤੇ ਲੋਕ ਰੋਏ ਵੀ ਤੇ ਮੇਰਾ ਖਿਆਲ ਹੈ ਜਦ ਤੱਕ ਨਾਟਕ ਚੱਲਦਾ ਰਿਹਾ ਕੋਈ ਉੱਚਾ ਸਾਹ ਵੀ ਨਹੀਂ ਲੈਂਦਾ ਸੀ ਜਦੋਂ ਸਹੀ ਡਾਇਰੈਕਸ਼ਨ ਹੋਵੇ ਤੇ ਸਟੋਰੀ ਸਹੀ ਹੋਵੇ ਤੇ ਮੇਰਾ ਖਿਆਲ ਹੈ ਫਿਰ ਦਿਲਚਸਪੀ ਹੋਰ ਵੱਧ ਜਾਂਦੀ ਹੈ ਤੇ ਐਤਕੀ ਫਿਰ ਕੀ ਹੋ ਰਿਹਾ ਜੀ
1: ਸਭ ਤੋਂ ਪਹਿਲਾਂ ਤਾਂ ਜੀ ਪਿਛਲੇ ਨਾਟਕ ਦੀ ਜੇ ਗੱਲ ਕਰੀਏ ਤਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਿਹੜਾ ਬਾਰੇ ਸੀਗਾ ਛਿਪਣ ਤੋਂ ਪਹਿਲਾਂ ਉਹਦੇ 'ਚ ਇਹ ਆ ਵੀ ਬਹੁਤ ਲੋਕਾਂ ਨੂੰ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਬਾਰੇ ਹਾਲੇ ਨਕਸ਼ਾ ਹੀ ਨਹੀਂ ਕਲੀਅਰ ਵੀ ਉਹਦੇ ਬਾਰੇ ਉਹ ਬੰਦਾ ਚਾਹੁੰਦਾ ਕੀ ਸੀ ਜਾਂ ਉਹਦੀ ਵਿਚਾਰਧਾਰਾ ਬਾਰੇ ਕੁਛ ਨਹੀਂ ਸੀ ਪਤਾ ਸਿਰਫ ਇੰਨਾ ਕਿ ਉਹਦੇ ਪੋਸਟਰਾਂ ਬਾਰੇ ਵੀ ਉਹ ਪਿਸਤੌਲ ਉਹਦੇ ਹੱਥ 'ਚ ਆ ਕਿਤਾਬ ਦੀ ਗੱਲ ਕਰਨੋਂ ਅਸੀਂ ਭੁੱਲ ਗਏ ਜਾਂ ਇੱਕ ਮੋਟਾ ਜਿਹਾ ਚੱਲਦਾ ਵੀ ਉਹ ਹੱਸ ਕੇ ਫਾਂਸੀ ਚੜ ਗਿਆ ਇਹ ਗੱਲ ਨਹੀਂ ਸੀ ਜ਼ਿੰਦਗੀ ਜਿਉਣ ਵਾਲਾ ਬੰਦਾ ਸੀ ਤੁਸੀਂ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲਾ ਮਨੁੱਖ ਸੀ
0: ਜੀ
1: ਉਹ ਸਾਰਾ ਕੁਛ ਅਸੀਂ ਚਾਹੁੰਦੇ ਹਾਂ ਵੀ ਤਰਕਲ ਸੁਸਾਇਟੀ ਦੇ ਮਾਧਿਅਮ ਰਾਹੀਂ ਵੀ ਉਹਨਾਂ ਲੋਕਾਂ ਦਾ ਜਿਹੜਾ ਅਸਲੀ ਵਿਚਾਰਧਾਰਾ ਜਿਹੜੀ ਉਹ ਚਾਹੁੰਦੇ ਸੀ ਵੀ ਇੱਥੇ ਬਰਾਬਰਤਾ ਦੀ ਗੱਲ ਕਰਦੇ ਆ ਸਮਾਜ ਦੇ ਵਿੱਚ ਸਭ ਕੁਝ ਬਰਾਬਰ ਹੋਵੇ ਮੇਰੀ ਗਰੀਬੀ ਕੋਈ ਊਚ ਨੀਚ ਜਾਤ ਪਾਤ ਇਹ ਜਾਂ ਕੁਛ ਨਾ ਹੋਵੇ ਤਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅੱਜ ਵੀ ਦੀ ਵਿਚਾਰਧਾਰਾ ਅੱਜ ਵੀ ਉਨੀ ਸਾਰਥਕ ਰੱਖਦੀ ਅੱਜ ਵੀ ਉਨੀ ਮਾਨੇ ਰੱਖਦੀ ਹੈ ਉਹ ਅੱਜ ਜੇ ਆਪਾਂ ਹੁਣ ਦੀ ਜਿਹੜਾ ਇੱਕ ਅਸੀਂ ਨਾਟਕ ਕਰਵਾਉਣ ਜਾ ਰਹੇ ਹਾਂ ਉਹ ਇੱਥੇ ਹੈਗਾ ਕੈਲਗਰੀ ਦੇ ਵਿਖੇ ਕੀ ਕਹੂੰਗਾ ਇੰਡੋ ਨਿਊ ਇੰਡੋ ਕੈਨੇਡੀਅਨ ਸੈਂਟਰ ਆ ਬੇ 8 1916 ਏ 30 Avenue 30 Avenue ਨੌਰਥ ਈਸਟ ਦੇ ਵਿੱਚ ਆ ਇਹਦੇ 'ਚ ਦੋ ਨਾਟਕ ਹੋਣਗੇ ਪਿਛਲੇ ਸਾਲ ਇੱਕ ਸੀ ਇੱਕ ਤੇ ਦੋ ਨਾਟਕ ਆ ਉਹਦੇ ਪਹਿਲਾ ਨਾਟਕ ਆ ਡਾਕਟਰ ਸੁਰਿੰਦਰ ਸ਼ਰਮਾ ਦਾ ਲਿਖਿਆ ਦੋ ਰੋਟੀਆਂ ਤੇ ਉਹਨਾਂ ਨੇ ਉਹ ਜਿਹੜਾ ਉਹਨੂੰ ਨਿਰਦੇਸ਼ਨ ਦਿੱਤਾ ਹੈਗਾ ਤੇ ਜਿਹੜੇ ਸਾਡੇ ਕਲਾਕਾਰ ਨੇ ਉਹ ਉੱਥੋਂ ਦੇ ਲੋਕਲੀ ਨੇ ਤੇ ਦੂਜਾ ਜਿਹੜਾ ਨਾਟਕ ਆ ਉਹ ਪਹਿਲਾਂ ਕਾਫੀ ਇਹ ਮਕਬੂਲ ਰਿਹਾ ਤੇ ਦੇਵ ਪ੍ਰਸ਼ਾਰ ਗਏ ਜਦੋਂ ਤਰਕਲ ਸੁਸਾਇਟੀ ਸ਼ੁਰੂ ਸ਼ੁਰੂ ਚ ਬਣੀ ਤੇ ਇਹ ਭਾਜੀ ਗੁਰਸ਼ਰਨ ਹੋਣੀ ਜਿਹਨੂੰ ਭਾਈ ਮੰਨਾ ਸਿੰਘ ਦੇ ਨਾਂ ਨਾਲ ਟੀਵੀ ਚੈਨਲ ਜਲੰਧਰ ਤੋਂ ਕਾਫੀ ਉਹਨਾਂ ਦਾ ਜਿਹੜਾ ਸੀਰੀਅਲ ਚੱਲੇ ਤੇ ਉਹਦੇ ਨਾਲ ਭਾਈ ਮੰਨਾ ਸਿੰਘ ਨਾਲ ਮਸ਼ਹੂਰ ਹੋਏ ਆ ਭਾਵੇਂ ਉਹ ਅੱਜ ਦੁਨੀਆਂ ਦੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹਨਾਂ ਚਿਰ ਇਹ ਸਾਰਥਕ ਰਹੂਗੀ ਉਹਨਾਂ ਚਿਰ ਇਹ ਚੱਲਦੀ ਰਹੂ ਜਿੰਨਾ ਚਿਰ ਇੱਥੇ ਬਰਾਬਰਤਾ ਦਾ ਸਮਾਜ ਨਹੀਂ ਸਿਰਜਿਆ ਜਾਂਦਾ ਇਹ ਦੋਨੇ ਨਾਟਕੀ ਦੋ ਰੋਟੀਆਂ ਨਾਟਕ ਆ ਜਿਹੜਾ ਉਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਉੱਥੋਂ ਦੀਆਂ ਹਾਲਤਾਂ ਤੇ ਅੱਜ ਜਿਹੇ ਬਿਲਕੁਲ ਜਿਹੜਾ ਤਾਜ਼ਾ ਭਖ ਦਾ ਮਸਲਾ ਹੁਣੇ ਕੈਲਗਰੀ ਚ ਹੋ ਕੇ ਹਟਿਆ ਸਟੂਡੈਂਟਾਂ ਦੇ ਨਾਲ ਬਿਲਕੁਲ ਇਹ ਉਸ ਤਰ੍ਹਾਂ ਦੀਆਂ ਹਾਲਤਾਂ ਦੇ ਨਾਲ ਹੀ ਢੁਕਵਾਂ ਵੀ ਉੱਥੋਂ ਬੰਦਾ ਆਉਂਦਾ ਕਿਵੇਂ ਇੱਕ ਸਟੂਡੈਂਟ ਤੇ ਇੱਥੋਂ ਦੀਆਂ ਹਾਲਤਾਂ ਦੇ ਵਿੱਚ ਉਹ ਨਹੀਂ ਫਿੱਟ ਹੁੰਦਾ ਇੱਥੋਂ ਦੀਆਂ ਹਾਲਤਾਂ ਦੇ ਵਿੱਚ ਨਹੀਂ ਉਹਦੇ ਸਾਰਾ ਕੁਝ ਮਤਲਬ ਉਹਦੇ ਹੱਕ ਦੇ ਵਿੱਚ ਹੁੰਦਾ ਅਖੀਰ ਲੱਗਦਾ ਇਹ ਹੁੰਦਾ ਵੀ ਉਹ ਸਾਰਾ ਕੁਝ ਅਖੀਰ ਨੂੰ ਇੱਥੇ ਉਹਨਾਂ ਨਸ਼ਿਆਂ ਦੇ ਵਿੱਚ ਚਲਾ ਜਾਂਦਾ ਜਿਵੇਂ ਇੱਕ ਸਧਾਰਨ ਬੰਦਾ ਆਪਣੀ ਜਿਹੜੀ ਸੋਚ ਤੋਂ ਜਦੋਂ ਉਹਨੂੰ ਸੁਪਨੇ ਆ ਜਿਹੜੇ ਉਹਦੇ ਨਹੀਂ ਉਹਦੇ ਪੂਰੇ ਹੁੰਦੇ ਤਾਂ ਅਖੀਰ ਨੂੰ ਫਿਰ ਉਹ ਇਸ ਤੋਂ ਦੀਆਂ ਹਾਲਤਾਂ ਜਿਹੜੀਆਂ ਉਹ ਨਸ਼ਿਆਂ ਦੇ ਵਾਲੀਆਂ ਉਹਦੇ ਚ ਪੈ ਜਾਂਦਾ ਤੇ ਅਖੀਰ ਮਾਂ ਪਿਓ ਉੱਥੋਂ ਉਹਨੂੰ ਲੱਭਣ ਲਈ ਇੱਥੇ ਆਉਂਦਾ ਉਹ ਜਿਹੀਆਂ ਹਾਲਤਾਂ ਦੇ ਵਿੱਚੋਂ ਹੀ ਵੀ ਅਖੀਰ ਐਂ ਕਹਿ ਲਈਏ ਵੀ ਜਿਵੇਂ ਸਧਾਰਨ ਗੱਲ ਕਰਦੇ ਹੁੰਦੇ ਆ ਆਪਾਂ ਵੀ ਭਾਈ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਵੀ ਕਿਤੇ ਵੀ ਖਾਧੀਆਂ ਜਾ ਸਕਦੀਆਂ ਸਕੂਨ ਦੀ ਰੋਟੀ ਖਾਣੀ ਚਾਹੀਦੀ ਆ ਇਮਾਨਦਾਰੀ ਦੀ ਆ ਤੇ ਜੇ ਗੁਰੂ ਨਾਨਕ ਦੀ ਗੱਲ ਕਰੀਏ ਤਾਂ ਹੱਕ ਦੀ ਜਿਹੜੀ ਸੱਚੀ ਕਿਰਤ ਦੀ ਰੋਟੀ ਖਾਣੀ ਚਾਹੀਦੀ ਹੈ ਨਾ ਕਿ ਲੁੱਟ ਖਸੁੱਟ ਵਾਲੀ
0: ਬਿਲਕੁਲ ਜੀ ਇਹ ਜਿਹੜੀ ਤੁਸੀਂ ਸ਼ਹੀਦ ਭਗਤ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਕਿ ਤਸਵੀਰਾਂ ਜਿਹੜੀਆਂ ਫੋਟੋਆਂ ਹੋਰ ਆ ਉਹਨਾਂ ਦੀ ਸੋਚ ਹੋਰ ਸੀ ਸਿਮਿਲਰਲੀ ਐਕਚੁਲੀ ਸਾਡੇ ਗੁਰੂ ਸਾਹਿਬ ਆਉਂਦੇ ਆ ਵੀ ਜਿਹੜੀਆਂ ਹੁਣ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਬਣਾ ਕੇ ਅਸੀਂ ਟੰਗੀਆਂ ਘਰਾਂ ਚ
1: ਜੀ
0: ਜਿਵੇਂ ਹੁਣ ਜੰਗਲਾਂ ਦੇ ਵਿੱਚ ਉਹ ਫਿਰਦੇ ਸੀ ਤੇ

0: ਉਹ ਤਸਵੀਰਾਂ ਥੋੜੀ ਸੀ ਜਿੱਥੇ ਕੰਘੀਆਂ ਲੱਗੀਆਂ ਹੋਈਆਂ ਸੀ ਜਾਂ ਮਾਲਾ ਪਾਈਆਂ ਸੀ ਜਾਂ ਐਡੇ ਸੋਹਣੇ ਪੋਸ਼ਾਕਾਂ ਪਾਈਆਂ ਹੋਈਆਂ ਸੀਗੀਆਂ। ਸਿਮਿਲਰਲੀ ਇਹ ਹੈ ਕਿ ਜਿਹੜੇ ਬੰਦੇ ਯੋਧਿਆਂ ਨੇ ਕੰਮ ਕੀਤੇ ਆ ਇਹਨਾਂ ਦੇ ਕਿਹੜੇ ਹਾਲਾਤਾਂ ਚੋਂ ਲੰਘੇ ਆ, ਉਹ ਨਾ ਤਾਂ ਸਾਨੂੰ ਇਤਿਹਾਸ ਪੜ੍ਹਾਇਆ ਗਿਆ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਨੂੰ ਹੋਰ ਹੀ ਪਾਸੇ ਤੋਰ ਲਿਆ, ਦੂਜੀ ਗੱਲ ਹੈ ਤੇ ਹੌਲੀ ਹੌਲੀ ਹੌਲੀ ਸਾਡੀ ਦਿਲਚਸਪੀ ਵੀ ਘੱਟ ਗਈ। ਤੇ ਤੁਸੀਂ ਭਾਈ ਸਾਹਿਬ ਬਾਈ ਜੀ ਦੱਸਿਓ ਕਿ ਇਹਦੇ ਬਾਰੇ ਇਹ ਜਿਹੜਾ ਤੁਸੀਂ ਦੱਸਿਆ ਨਿਊ ਇੰਡੋ ਕੈਨੇਡੀਅਨ ਸੈਂਟਰ ਕੋਈ ਹਾਲ ਹੈ?
1: ਹਾਂਜੀ ਇਹ ਹਾਂਜੀ ਹਾਲ ਹੈਗਾ, ਇਹ ਧਰਤੀ ਸੋਸਾਇਟੀ ਜਿਹੜਾ ਨਾਟਕ ਮੇਲਾ ਹੋ ਰਿਹਾ ਹੈਗਾ
0: ਜੀ
1: 30 ਅਗਸਤ ਨੂੰ ਦਿਨ ਆਪਣਾ ਐਤਵਾਰ ਹੈਗਾ, ਇਹ ਅਸੀਂ ਉਸ ਦਿਨ ਜਿਹੜਾ ਇਹਦਾ ਐਡਰੈਸ ਹੈਗਾ ਨਿਊ ਇੰਡੋ ਕੈਨੇਡੀਅਨ ਸੈਂਟਰ ਕੈਲਗਰੀ Bay 8 1916 30 Avenue ਤੇ ਇਹ ਜਿਹੜਾ ਸਥਿਤ ਹੈਗਾ ਗਾ
0: ਜੀ।
1: ਇਹਦੇ ਤੇ ਰੰਡਲ ਤੋਂ ਵੀ ਬੱਸ ਜਾਂਦੀ ਹੈਗੀ, ਆਉਣ ਜਾਣ ਦਾ ਜਿਹੜਾ ਸਾਧਨ ਹੈਗਾ ਤੇ ਵਾਈਟਹੌਰਨ ਤੋਂ ਵੀ ਬੱਸਾਂ ਦਾ ਪ੍ਰਬੰਧ ਹੈਗਾ ਗਾ। ਸੋ ਇਹ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂਗੇ ਇਹ ਸਹੀ ਅਸੀਂ 2:30 ਵਜੇ ਜਿਹੜੇ ਇਹਦੇ ਗੇਟ ਆ ਓਪਨ ਕਰ ਦਿਆਂਗੇ ਤੇ 3 ਵਜੇ ਬਕਾਇਦਾ ਰੂਪ ਦੇ ਵਿੱਚ ਅਸੀਂ ਪ੍ਰੋਗਰਾਮ ਸ਼ਾਰਪਲੀ ਸਟਾਰਟ ਕਰ ਦਿਆਂਗੇ
0: ਜੀ।
1: ਸੋ ਅਸੀਂ ਇਸ ਮੇਲੇ ਦੇ ਵਿੱਚ ਜਿਹੜਾ ਹੈਗਾ ਗਾ ਜਿਹੜਾ ਕਿ ਦੇਖਣ ਯੋਗ ਹੈਗਾ, ਕਾਫੀ ਵਧੀਆ ਲੋਕ ਵਧੀਆ ਉਤਸ਼ਾਹ ਨਾਲ ਸਾਨੂੰ ਉਤਸ਼ਾਹ ਦੇ ਰਹੇ ਹੈਗੇ। ਸੋ ਸਾਰਿਆਂ ਨੂੰ ਜਿਹੜੀ ਅਸੀਂ ਇਹ ਫੇਰ ਰਿਕੁਐਸਟ ਕਰਦੇ ਹਾਂ ਵਾਰ ਵਾਰ ਕਰਦੇ ਹਾਂਗੇ ਵੀ ਵੱਧੋ ਵੱਧ ਗਿਣਤੀ ਦੇ ਵਿੱਚ ਆਪਦੇ ਬੱਚਿਆਂ ਨੂੰ ਸਾਰੇ ਪਰਿਵਾਰਾਂ ਸਮੇਤ ਜਿਹੜਾ ਹੈਗਾ ਤੁਹਾਨੂੰ ਪਹੁੰਚਣ ਦੀ ਅਪੀਲ ਕਰਦੇ ਹਾਂਗੇ।
0: ਮੇਰੇ ਕੋਲ 32 Avenue 19 Street ਦੇ ਨੇੜੇ ਆ ਜੇ, ਜਿੱਥੇ ਆਪਣੇ CIR ਦੀ ਬਿਲਡਿੰਗ ਤੋਂ ਗਾਹਾਂ ਥੋੜਾ ਜਿਹਾ ਖੱਬੇ ਨੂੰ ਮੁੜ ਕੇ
1: ਹਾਂਜੀ ਹਾਂਜੀ ਹਾਂਜੀ
0: ਉਸ ਏਰੀਏ 'ਚ ਪੈਂਦੀ ਹੈ। ਤੇ ਇਹਦੀ ਕੋਈ ਟਿਕਟ ਹੈਗੀ ਹੈ ਜੀ?
1: ਹਾਂਜੀ ਟਿਕਟ ਇਹਦੀ ਹੈਗੀ ਹੈ $10 ਹੈਗੀ ਹੈਗੀ
0: ਜੀ। ਤੇ ਉਹ ਕਿੱਥੋਂ ਮਿਲੂਗੀ?
1: ਉਹ ਇਹ ਥੱਲੇ ਐਡਰੈਸ ਦਿੱਤੇ ਹੋਏ ਨੇ ਸਾਡੇ ਜਿਵੇਂ ਦਰਸ਼ਨ ਸਿੰਘ ਔਜਲਾ ਹੈਗਾ ਜਿਹੜੇ ਸੈਕਟਰੀ ਨੇਗੇ
0: ਜੀ,
1: ਉਹ 403-606-6445 ਇਹਨਾਂ ਨੂੰ ਫੋਨ ਕਰ ਸਕਦੇ ਹਾਂ। ਦੂਸਰਾ ਹੈ 93-5847-716-5026 ਤੇ ਤੁਸੀਂ ਲਿੰਕ ਕੰਟੈਕਟ ਕਰ ਸਕਦੇ ਹੋਗੇ। ਬਾਕੀ ਆਮ ਲੋਕਾਂ ਨੂੰ ਕਾਫੀ ਇਹਦੇ ਬਾਰੇ ਪਤਾ ਹੀ ਹੈਗਾ ਵੀ ਜਿਹੜੇ ਸਾਡੇ ਸਰਗਰਮ ਮੈਂਬਰ ਵੀ ਨੇਗੇ ਤਰਕਸ਼ੀ ਸੁਸਾਇਟੀ ਦੇ, ਉਹਨਾਂ ਤੋਂ ਵੀ ਇਹ ਜਿਹੜੇ ਹੈਗੇ ਨੇਗੇ ਟਿਕਟਾਂ ਵਗੈਰਾ ਦਾ ਪਤਾ ਕਰ ਸਕਦੇ ਹੈਗੇ ਫੋਨ ਕਰਕੇ
0: ਜੀ। ਤੇ ਜਿਹੜੀ ਇਹ ਲਾਸਟ ਟਾਈਮ ਵੀ ਸੀਗਾ ਮੈਜਿਕ ਟ੍ਰਿਕਸ ਤੇ ਜਿਹੜੀ ਆਹ ਪੰਡਿਤਾਂ ਦੀ ਲੁੱਟ ਘਸੁੱਟ $60 ਲੱਖ ਦੀ ਕੁੰਡੀ ਲਾ ਕੇ ਹੁਣੇ ਭੱਜ ਗਿਆ ਟੋਰਾਂਟੋ ਤੋਂ ਹੀ, ਇਹੋ ਜਿਹਾ ਕੁਛ ਵੀ ਹੋਊਗਾ ਦੱਸਣ ਨੂੰ ਲੋਕਾਂ ਨੂੰ ਜਾਗਰਤ ਕਰਨ ਲਈ?
2: ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਤੁਹਾਡੀ ਵੀ ਜਿਹੜੀ ਲੁੱਟ ਘਸੁੱਟ ਆ ਉਹ ਹਰ ਵਕਤ ਹੁੰਦੀ ਆ, ਪਰ ਹੁਣ ਇੱਕ ਤਾਜ਼ਾ ਜਿਹੜੀ ਘਟਨਾ ਬ੍ਰੈਂਪਟਨ ਚ ਹੋਈ ਆ $8 ਲੱਖ ਬਹੁਤ ਵੱਡੀ ਠੱਗੀ ਆ ਜਿਹਨੂੰ ਪੁਲਿਸ ਭਾਲਦੀ ਆ ਬੰਦੇ ਨੂੰ,
0: ਉਹਦਾ ਭੱਜ ਗਿਆ ਜੀ ਸ਼ੇਵ ਕਰਕੇ।
2: ਇਹੋ ਜਿਹੇ ਬੰਦੇ ਕੋਈ ਇੱਕ ਨਹੀਂ, ਇਹੋ ਜਿਹੇ ਬੰਦੇ ਹਜ਼ਾਰਾਂ ਹੀ ਆ,
0: ਉਹ ਤਾਂ ਹੁਣ 140 ਕਰੋੜ 'ਚ ਲੱਭਣਾ ਬੜਾ ਔਖਾ।
2: ਹਾਂਜੀ ਹਾਂਜੀ ਬਿਲਕੁਲ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਤੁਹਾਡੀ ਭਾਈ ਇੱਥੋਂ ਦੀ ਜਿਹੜੀ ਡਾਲਰ ਤੁਸੀਂ ਕਮਾਉਂਦੇ ਆ ਉਹਨੂੰ ਆਪਣਾ ਚੰਗੇ ਕੰਮਾਂ ਤੇ ਆਪਣੇ ਪਰਿਵਾਰ ਦੇ ਉਹਦੇ ਤੇ ਲਾਓ, ਨਾ ਕਿ ਇਹਨਾਂ ਜਿਹੜੇ ਵਹਿਮਾਂ ਭਰਮਾਂ ਚ ਪੈ ਕੇ ਜਿਹੜੇ ਆ ਫਿਰਦੇ ਨਾ ਤੁਹਾਡੇ ਕਾਰਾਂ ਦੇ ਮੂਹਰੇ ਟਿਕਟ ਰੱਖ ਜਾਂਦੇ ਆ ਪਾਰਕਿੰਗ ਲਾਟ ਦੇ ਵਿੱਚ ਵੀ ਜੇ ਉਹਨਾਂ ਕੋਲੇ ਬਾਕੀ ਕੁਛ ਹੈਗਾ ਤਾਂ ਸਾਨੂੰ ਮਿਲ ਲਓ, ਅਸੀਂ ਵੀ ਤਾਂ ਨਾਮ ਰੱਖਿਆ ਹੋਇਆ ਗਾ। ਜੇ ਸਾਡੇ ਨਾਲੋਂ ਵੀ ਇੱਕ ਹੋਰ ਸੰਸਥਾ ਹੈਗੀ ਅਮੈਰੀਕਾ ਦੇ ਵਿੱਚ ਜਿਹਦਾ $1 ਮਿਲੀਅਨ ਹੈਗਾ, ਜੇ ਜ਼ਿਆਦਾ ਪੈਸੇ ਦੀ ਲੋੜ ਆ ਤਾਂ ਫਿਰ ਉਧਰ ਨੂੰ ਜੇ ਕਰ ਸਕਦੇ ਹੋ। ਇਹ ਜੇ ਸਾਡੇ ਚ ਕਿੰਨੇ ਵਹਿਮ ਭਰਮ ਨੇ, ਇੱਕ ਸਧਾਰਨ ਜੀ ਮੈਂ ਜੇ ਗੱਲ ਕਰਾਂ ਤਾਂ ਆਪਣੀ ਕਹਿੰਦੇ ਵੀ ਵਸਤੂ ਸ਼ਾਸਤਰ, ਇਹਦੇ ਨਾਲ ਸਾਡੇ ਅੱਜ ਕੱਲ ਵਾਹਵਾ
0: ਉਹ ਬੜਾ ਜੀ ਵਸਤੂ ਸ਼ਾਸਤਰ,
2: ਇੱਕ ਨੀ ਗੱਲ ਸਮਝ ਲੱਗਦੀ ਵੀ ਐਡੀਆਂ ਵੱਡੀਆਂ ਵੱਡੀਆਂ ਅਪਾਰਟਮੈਂਟਾਂ ਬਣਦੀਆਂ ਇਹ ਬਿਨਾਂ ਵਸਤੂ ਸ਼ਾਸਤਰ ਤੋਂ ਬਣਦੀਆਂ, ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਉੱਥੇ ਕਿੱਟ ਵੀ ਨੀ ਲਾ ਸਕਦੇ।
0: ਹਾਂਜੀ
2: ਤੇ ਜਿਹੜੇ ਬਾਥਰੂਮ ਉਸ ਦੇ ਵਿੱਚ ਤਾਹਾਂ ਤੋਂ ਲੈ ਕੇ ਥੱਲੇ ਤੱਕ ਵਿਧਵਾ ਵੀ ਰਹਿ ਰਹੀ ਹੈ, ਇੱਕ ਅਪਾਹਜ ਬੰਦਾ ਵੀ ਰਹਿ ਰਿਹਾ, ਇੱਕ ਅਮੀਰ ਬੰਦਾ ਵੀ ਰਹਿ ਰਿਹਾ, ਇੱਕ ਗਰੀਬ ਵੀ, ਸਾਰੇ ਉਹਦੇ ਚਾਹ ਤੇ ਉਹਨਾਂ ਦਾ ਕੁਛ ਨੀ ਵਿਗੜਦਾ।
0: ਹਾਂਜੀ
2: ਇਸੇ ਤਰ੍ਹਾਂ ਜੇ ਵੱਡੀ ਸਾਰੀ ਗੱਡੀ ਲੈ ਕੇ ਜੁੱਤੀ ਬੰਨ ਲਈ, ਕਦੇ ਬਾਨੀ ਟਾਨੀ ਵਰਗੀਆਂ ਨੇ ਤਾਂ ਬੰਨੀ ਨੀ
0: ਜੀ, ਪਿੱਛੇ ਡੋਰੀ ਜੀ ਬੰਨ ਲੈਂਦੇ ਆ,
2: ਇਹ ਸਾਡੇ
0: ਬੱਤੀ ਉਹ ਜੁੱਤੀ ਵੀ ਬੰਨ ਲੈਂਦੇ ਆ ਪਿੱਛੇ ਕਾਰ ਦੇ,
2: ਇਹ ਸਾਡੇ ਦਿਮਾਗਾਂ ਦੇ ਵਹਿਮ ਆ, ਸਾਡੇ ਮਾਨਸਿਕ ਤੌਰ ਤੇ ਅਸੀਂ ਬਿਮਾਰ ਆਏ ਕਹਿ ਲਈਏ
0: ਜੀ,
2: ਵੀ ਜਿਹੜੀ ਵੱਡੀਆਂ ਕਾਰਪੋਰੇਸ਼ਨ ਨੇ ਕੁਛ ਨੀ ਕਰਦੀਆਂ ਤੇ ਮੁਨਾਫਾ ਤੇ, ਅਸੀਂ ਤਾਂ ਉਹਨਾਂ ਦੀ ਖਾਤਰੀ ਕੰਮ ਕਰਦੇ ਹਾਂ ਇੱਥੇ ਕੈਨੇਡਾ ਚ, ਤਾਂ ਖਾਸ ਕਰਕੇ ਜਿਹੜੀਆਂ ਕਾਰਪੋਰੇਸ਼ਨ ਦੀ ਖਾਤਰੀ ਕੰਮ ਕਰਦੇ
0: ਹਾਂ। ਵਸਤੂ ਸ਼ਾਸਤਰ ਵਾਲਾ ਕੰਮ ਤਾਂ ਜੀ ਮੈਂ 10 ਸਾਲ ਦੀ ਗੱਲ ਹੋਣੀ ਹੈ, ਮੇਰੇ ਕੋਲ ਇੱਕ ਕਲਾਇੰਟ ਆਏ ਚੰਡੀਗੜ੍ਹ ਤੋਂ, ਬੜੇ ਬਿਜ਼ਨਸਮੈਨ ਸਰਦਾਰ ਸਾਹਿਬ, ਘਰ ਦੇਖਣਾ ਸੀ, ਘਰ ਕਹਿੰਦੇ ਦੇਖੋ ਜੀ, ਮੈਂ ਦਿਖਾਉਣ ਲੱਗ ਗਿਆ ਉਹ ਪਹਿਲੇ ਘਰ ਚ, ਜਦੋਂ ਮੈਂ ਗਿਆ ਨਾ ਉਹਨਾਂ ਨੇ ਡਾਇਨਿੰਗ ਟੇਬਲ ਤੇ ਇੱਕ ਗੋਲ ਜਿਹਾ ਸੰਦ ਜਿਹਾ ਕੱਢ ਕੇ ਰੱਖਤਾ, ਮੈਂ ਕਦੇ ਦੇਖਿਆ ਨੀ ਸੀਗਾ ਉਹ, ਮੈਂ ਕਿਹਾ ਜੀ ਭਾਜੀ ਬਾਈ ਜੀ ਇਹ ਕੀ ਹੈ? ਕਹਿੰਦੇ ਜੀ ਇਹ ਹੈਗਾ ਕੰਪੈਸ, ਡਾਇਰੈਕਸ਼ਨ ਦਾ, ਮੈਂ ਕਹਿੰਦਾ ਕੀ ਕਹਿੰਦੇ ਜੀ ਇਹ ਫਿਰ ਇਹ ਦੱਸੂਗਾ ਵੀ ਇਹ ਡਾਇਰੈਕਸ਼ਨ ਕਿੱਧਰ ਨੂੰ ਹੈ ਕੀ ਹੈ ਕਿਵੇਂ ਹੈ
2: ਬਾਥਰੂਮ

0: ਨਾਟਕ ਬਾਰੇ ਗੱਲ ਕਰਦੇ ਸੋ ਇਹਦੇ ਵਿੱਚ ਮੈਜਿਕ ਬਾਰੇ ਵੀ ਗੱਲਬਾਤ ਹੋਊਗੀ ਤੇ ਜਿਹੜੀ ਲੁੱਟ ਕਸੁੱਟ ਬਾਰੇ ਵੀ ਗੱਲਬਾਤ ਹੋਊਗੀ ਤੇ ਨਾਟਕ ਤਾਂ ਹੋਊਗਾ ਹੀ ਹੋਊਗਾ। 3 ਵਜੇ ਸ਼ੁਰੂ ਹੋਊਗਾ ਜੀ ਇਹ 32 ਐਵਨ ਤੇ 19 ਸਟਰੀਟ ਦੇ ਨੇੜੇ ਹੈਗਾ ਜੇ ਆਪਾਂ ਇਧਰੋਂ ਨੌਰਥ ਈਸਟ ਵਾਲੇ ਪਾਸੋਂ ਜਾਈਏ 32 ਐਵਨ ਤੇ ਬਾਹਰ ਲੰਘਣ ਤੋਂ ਬਾਅਦ 19 ਸਟਰੀਟ ਆਉਂਦੇ ਹੋ ਤੇ ਲੈਫਟ ਮਾਰ ਕੇ ਇਹ ਨੇੜੇ ਹੀ ਉੱਥੇ 30 ਐਵਨ ਤੇ ਜਗ੍ਹਾ ਹੈਗੀ ਹੈ ਤੇ $10 ਟਿਕਟ ਹੈ। ਇਹਦੀ ਜਾਣਕਾਰੀ ਦਰਸ਼ਨ ਸਿੰਘ ਔਜਲਾ 604-603-606-6445 ਤੇ ਨਵਤੇਜ ਸੰਤਾਲੀਵਾਲ 587-716-5056। ਹੋਰ ਕੋਈ ਗੱਲਬਾਤ ਜੀ?
1: ਬਿਲਕੁਲ ਜੀ, ਅਸੀਂ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਵੀ ਜ਼ਰੂਰ ਪਹੁੰਚਿਓ ਆਪਣੇ, ਤੁਹਾਡਾ ਭਾਵੇਂ ਸਮਾਂ ਬਹੁਤ ਕੀਮਤੀ ਹੈ ਜੇ ਮੈਂਬਰ ਹੈ ਹੁੰਦਾ ਇੱਥੇ ਕੈਨੇਡਾ ਦੇ ਵਿੱਚ, ਪਰ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਕਰਨ ਲਈ, ਸਮਾਜ ਦੇ ਵਿੱਚ ਕੁਝ ਚੰਗਾ ਕਰਨ ਲਈ ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਵੀ ਸਾਡੇ ਸਾਥੀ ਬਣੋ ਤੇ ਆਪਾਂ ਰਲ ਮਿਲ ਕੇ ਇਸ ਚੰਗੇ ਸਮਾਜ ਦੀ ਸਿਰਜਣਾ ਕਰੀਏ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
0: ਜੀ ਬਾਈ ਜੀ, ਅਖੀਰ ਚ
2: ਸਭ ਤੋਂ ਖੇਤ ਚ ਅਸੀਂ ਇਹੀ, ਪਹਿਲੀ ਗੱਲ ਤਾਂ ਲੋਕ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ, ਇੱਕ ਵਧੀਆ ਮੈਸੇਜ ਦਿੱਤਾ ਹੈਗਾ। ਤੋ ਅਸੀਂ ਸਾਰੇ ਜਿਹੜੇ ਦਰਸ਼ਕ ਨੇਗੇ ਸਾਰੇ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਹਾਂਗੇ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਜਿਹੜਾ ਇਹ ਪ੍ਰੋਗਰਾਮ ਹੈਗਾ ਇਹਨੂੰ ਆਪਾਂ ਸਫਲ ਕਰੀਏ। ਸੋ 30 ਅਗਸਤ ਨੂੰ ਦਿਨ ਐਤਵਾਰ ਯਾਦ ਰੱਖਿਓ, 3 ਵਜੇ ਸਹੀ ਜਿਹੜਾ ਹੈ ਜਿਹੜਾ ਪ੍ਰੋਗਰਾਮ ਸਟਾਰਟ ਹੋ ਜਾਣਾਗਾ, ਜਿਹਦੇ ਵਿੱਚ ਤੁਹਾਨੂੰ ਦੱਸਿਆ 2 ਰੋਟੀਆਂ ਡਰਾਮੇ, 2 ਰੋਟੀਆਂ ਤੇ ਦੇਵ ਪ੍ਰਸ਼ਾਰ ਕੇ 2 ਨਾਟਕ ਹੋਣੇ ਆ ਤੇ 1 ਜਾਦੂ ਦੇ ਜਿਹੜੇ ਟ੍ਰਿਕ ਨੇਗੇ ਜਿਨ੍ਹਾਂ ਰਾਹੀਂ ਇਹ ਸਾਨੂੰ ਲੁੱਟਦੇ ਨੇਗੇ, ਖਾਸ ਕਰਕੇ ਜਿਹੜੇ ਇਹ ਭੇਖੀ ਸਾਧੂ ਹੈਗੇ ਨੇਗੇ ਉਹ ਵੀ ਜਿਹੜਾ ਇਹ ਜਾਦੂ ਦੇ ਟ੍ਰਿਕਾਂ ਰਾਹੀਂ ਤੁਹਾਨੂੰ ਵੀ ਕਿਵੇਂ ਇਹਦੇ ਪਿੱਛੇ ਵੀ ਵਿਗਿਆਨ ਦਾ ਹੱਥ ਹੁੰਦਾ ਹੈਗਾ ਤੇ ਇਹ ਜਿਹੜੇ ਜਾਦੂ ਦੇ ਟ੍ਰਿਕ ਨੇਗੇ ਇਹ ਬੀਰਬਲ ਭਦੌੜ ਜੀ ਤੇ ਗੁਰਪ੍ਰੀਤ ਭਦੌੜ ਜੀ ਤੁਹਾਨੂੰ ਇਹਦੇ ਬਾਰੇ ਆਪਣੇ ਟ੍ਰਿਕ ਦਿਖਾਉਣਗੇ।
0: ਬੜਾ ਇੰਟਰਸਟਿੰਗ ਹੁੰਦਾ ਜੀ,
2: ਕਾਫੀ ਇੰਟਰਸਟਿੰਗ
0: ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸੰਡੇ ਨੂੰ ਹੈ, ਮੈਨੂੰ ਵੀ 1.5 ਘੰਟਾ ਮੌਕਾ ਮਿਲਣ ਦਾ ਹੋ ਜਾਊਗਾ, ਕੁਦਰਤੀ ਨੇੜੇ ਹੈ ਬਾਲੀ ਦੂਰ ਨਹੀਂ ਸਟੂਡੀਓ ਤੋਂ, ਇਸ ਕਰਕੇ ਮੈਂ ਉਹਨਾਂ ਕੁ ਟਾਈਮ ਲਾਉਂਗਾ ਉੱਥੇ। ਧੰਨਵਾਦ ਤੁਹਾਡਾ, ਤੁਸੀਂ ਵਕਤ ਕੱਢ ਕੇ ਆਏ,
2: ਬਹੁਤ ਬਹੁਤ ਧੰਨਵਾਦ।
3: Make images that impress at the speed of AI. Describe an idea and watch it appear. From prompt to polished PDF.

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਬਹੁਤ ਬਹੁਤ ਧੰਨਵਾਦ ਤੇ ਕੈਲਗਰੀ ਸਟੈਂਪੀਡ ਮੇਲਾ ਲੰਘ ਕੇ ਗਿਆ ਜੁਲਾਈ ਦੇ ਵਿੱਚ ਕਾਫੀ ਸਾਰੇ ਉੱਥੇ ਜਦੋਂ ਜਾਂਦੇ ਆ ਨਾ ਡਰਾ ਹੁੰਦੇ ਆ 50-50 ਤੇ ਇੱਕ ਸੱਜਣ ਕਰਟਿਸ ਗਾਇਗਰ ਨੇ ਉਹ ਬੈਂਡ ਦਾ ਡਰਾ ਸੀ ਇੱਕ ਵੈਸਟਰਨ ਉਹ ਡਰਾ ਸੀ ਸ਼ੋ ਬੈਂਡ ਜਿਹੜਾ ਉਹਨਾਂ ਦਾ 50-50 ਤੁਸੀਂ ਟਿਕਟਾਂ ਖਰੀਦਦੇ ਹੋ ਤੇ 1,25,000 ਦਾ ਡਰਾ ਕਰਟਿਸ ਦਾ ਨਿਕਲ ਆਇਆ ਪਰ ਮਾੜੀ ਕਿਸਮਤ ਇਹ ਕਿ ਪਤੰਦਰ ਸਟੈਂਪੀਡ ਤੋਂ ਬਾਅਦ ਹੌਲੀਡੇ ਤੇ ਚਲਾ ਗਿਆ ਉਹਨਾਂ ਨੇ ਲੱਭਿਆ ਲੁਭਿਆ ਹੋਊਗਾ ਜਾਂ ਨਹੀਂ ਕੁਨੈਕਸ਼ਨ ਮਿਲਿਆ ਤੇ ਹੁਣ ਆ ਕੇ ਜਦੋਂ ਉਹਨੂੰ ਪਤਾ ਲੱਗਿਆ ਤਾਂ ਉਹ ਗਿਆ ਉਹ ਕਹਿੰਦੇ ਵੀ ਸੋਰੀ ਟੂ ਲੇਟ ਕਿਉਂਕਿ ਇਹ ਪ੍ਰਾਈਜ਼ ਜਿਹੜਾ ਸੀ 1,25,000 ਦਾ ਤੂੰ 48 ਘੰਟੇ ਦੇ ਵਿੱਚ ਕਲੇਮ ਕਰਨਾ ਸੀ ਤੇ ਹੱਥ ਚੋਂ ਮੁਰਗੀ ਨਿਕਲ ਗਈ ਤਕਲੀਫ਼ ਚ ਤਾਂ ਹੁੰਦੀ ਹੈ ਦੁੱਖ ਤਾਂ ਹੁੰਦਾ ਹੀ ਹੈ ਤੇ ਪਰ ਹੁਣ ਵਕੀਲ ਕੀਤਾ ਹੋਇਆ ਦੇਖੋ ਉਹ ਕਹਿੰਦੇ ਟਿਕਟ ਤੇ ਕਿਤੇ ਨਹੀਂ ਲਿਖਿਆ ਸੀਗਾ ਪਰ ਸਟੈਂਪੀਡ ਆਰਗੇਨਾਈਜੇਸ਼ਨ ਜਿਹੜੀ ਕਹਿ ਰਹੀ ਹੈ ਕਿ ਆਹ ਕੰਡੀਸ਼ਨਾਂ ਜੋ ਬੈਂਡ ਵਾਲੇ ਕਹਿ ਰਹੇ ਕਿ ਆਹ ਕੰਡੀਸ਼ਨਾਂ ਸੀਗੀਆਂ ਇੱਥੇ ਜਾ ਕੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗਦਾ ਕਿ 48 ਘੰਟੇ ਦੇ ਵਿੱਚ ਤੁਸੀਂ ਕਲੇਮ ਕਰਨਾ ਪਰ ਹੁਣ ਦੇਖੋ ਵਕੀਲ ਕੁਛ ਲੈ ਕੇ ਦਿੰਦਾ ਕਿ ਨਹੀਂ ਦਿੰਦਾ ਪਰ 1,25,000 ਹੱਥ ਚੋਂ ਨਿਕਲ ਗਏ ਇੱਕ ਹੋਰ ਮੈਂ ਸਾਈਨ ਦੇਖ ਰਿਹਾ ਤੁਸੀਂ ਵੀ ਦੇਖ ਰਹੇ ਹੋਵੋਗੇ ਸਾਈਨ ਵਾਲੀ ਗੱਲਬਾਤ ਮਿੰਟ ਆਪਣੇ ਕੋਲ 5-7 ਹੀ ਹੈ ਗਾਰਬੇਜ ਦਾ ਮਸਲਾ ਨਾ ਬਹੁਤ ਹਮੇਸ਼ਾ ਹੀ ਬਣਿਆ ਰਹਿੰਦਾ ਤੇ ਇਹਦੇ ਤੇ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ ਪਿਛਲੇ ਦਿਨੀ 2-3 ਪਿਕਚਰਾਂ ਪੋ ਸ਼ੇਅਰ ਹੋਈਆਂ ਕਿ ਚੈਸਟਮੀਰ ਦੇ ਇਲਾਕੇ ਦੇ ਵਿੱਚ ਫਾਰਮ ਦੇ ਵਿੱਚ ਇੱਕ ਵਾਈਟ ਪਿਕਅਪ ਟਰੱਕ ਦੇ ਪਿੱਛੇ ਉਹ ਟਰਾਲੀਆਂ ਜਿਹੜੀਆਂ ਆਹ ਕਾਲੀਆਂ ਜਾਂ ਫਿਰਦੀਆਂ ਹੁੰਦੀਆਂ ਪਾਈਆਂ ਹੋਈਆਂ ਨੇ ਤੇ ਉਹ ਡੰਪ ਕਰ ਰਿਹਾ ਉਹ ਮਾਲਕ ਦੀ ਕੁੜੀ ਨੇ ਕਿਤੇ ਦੇਖ ਲਿਆ ਜਿਹੜਾ ਫਾਰਮ ਓਨਰ ਸੀ ਉਹਦੀ ਬੇਟੀ ਨੇ ਤੇ ਉਹਨੇ ਫੋਟੋਆਂ ਖਿੱਚ ਕੇ ਪਾਤੀਆਂ ਸੋਸ਼ਲ ਮੀਡੀਆ ਤੇ ਉਪਰੋਂ ਉਹੀ ਹੁਣ ਜਿਹੜਾ ਕਿਉਂਕਿ ਇੱਕ ਤਾਂ ਹੁਣ ਮਾਹੌਲ ਉਦਾਂ ਹੀ ਬਦਲਿਆ ਹੋਇਆ ਜਿਹੜਾ ਚੱਲ ਰਿਹਾ ਪਤਾ ਲੱਗਦਾ ਤਾਂ ਨਹੀਂ ਪਰ ਰੰਗ ਆਪਣੇ ਵਰਗਾ ਹੀ ਹੈ ਕੁਛ ਵਿੱਚ ਕਹੇ ਜਾਂਦੇ ਨਹੀਂ ਆਪਣੇ ਨਹੀਂ ਹੈਗੇ ਜੀ ਪਰ ਜਿਹੜਾ ਲਾਲ ਸ਼ਰਟ ਵਾਲਾ ਮੂਹਰੇ ਖੜਾ ਢਾਕਾਂ ਤੇ ਹੱਥ ਧਰੇ ਆ ਜਿਵੇਂ ਫੋਟੋ ਸ਼ੂਟ ਹੋਣਾ ਹੁੰਦਾ ਪਤੰਦਰ ਤੇ ਉਹ ਲੱਗਦਾ ਆਪਣਾ ਹੀ ਹੈ ਮੈਨੂੰ ਤਾਂ ਕੱਲ੍ਹ ਜਾਉਣ ਲੱਗਾ ਮੇਟੀ ਸਟ੍ਰੇਲ ਤੇ ਜਾਂਦਾ ਸੀ ਜਿਵੇਂ ਮੇਰੇ ਬਰਾਬਰ ਜਾ ਰਿਹਾ ਹੋਵੇ ਉਹੀ ਚਿੱਟਾ ਟਰੱਕ ਸੀਗਾ ਪਿੱਛੇ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲੇ ਦੀ ਫੋਟੋ ਲਾਈ ਹੋਈ ਸੀ ਸ਼ੀਸ਼ੇ ਦੇ ਉੱਤੇ ਬੈਕ ਵਿੰਡਸ਼ੀਲਡ ਤੇ ਟਰਾਲੀ ਵੀ ਸੀਗੀ ਪਿੱਛੇ ਮੈਨੂੰ ਲੱਗਿਆ ਕਿ ਉਹੀ ਹੈ ਆਪਣਾ ਇਸ ਪਰ ਆਪਾਂ ਕੁਛ ਕਹਿ ਨਹੀਂ ਸਕਦੇ ਪੱਕੇ ਤੌਰ ਤੇ ਪਰ ਇਹ ਬਹੁਤ ਹਾਲਤ ਜਿਹੜੇ ਨਾ ਗਲਤ ਹੈ ਸੋਚਣਾ ਚਾਹੀਦਾ ਵੀ ਯਾਰ ਤੁਸੀਂ ਜੇ ਐਡਾ ਆਹ ਟਰੱਕ ਲਈ ਫਿਰਦੇ ਹੋ 25-30,000 ਡਾਲਰ ਦਾ ਪਿੱਛੇ ਟਰਾਲੀ ਪਾਈ ਹੋਈ ਆ ਉਹ ਵੀ 10-20,000 ਦੀ ਹੋਊਗੀ ਤੇ ਡੰਪ ਤੇ ਜਾਣ ਤੇ $100 ਬਚਾਉਣ ਦੀ ਖਾਤਰ ਹੁਣ ਜਲੂਸ ਨਿਕਲ ਰਿਹਾ ਉਹਨੇ RCMP ਵੀ ਕਾਲ ਕਰਤੀ ਸੀਗੀ ਪ੍ਰੋਵਿੰਸ਼ਲ ਪਲੇਟਾਂ ਦੇ ਵੀ ਉਹਨੇ ਫੋਟੋਆਂ ਖਿੱਚੀਆਂ ਵੀਡੀਓ ਬਣਾ ਲਈਆਂ ਤੇ ਜੇ ਅਗਲੇ ਨੇ RCMP ਨੇ $1,000 ਠੋਕਤਾ ਉਧਰੋਂ ਜਿਹੜੀ ਕੁੱਤੇਖਾਣੀ ਹੋ ਰਹੀ ਆ ਉਹ ਵਾਧੂ ਹੈ ਕੀ ਖੱਟਿਆ ਸੋ ਜੇ ਕੰਮ ਕਰਦੇ ਹੀ ਹੋ ਤਾਂ ਡੰਪ ਤੇ ਜਾਇਆ ਕਰੋ ਇੱਕ ਹੋਰ ਵਨ ਡੇ ਚੈਟ ਏ ਟਾਈਮ

ਟਾਈਮ ਉਹਨੇ ਇਧਰ ਕਿਤੇ ਏਅਰਪੋਰਟ ਵਾਲੇ ਪਾਸੇ ਦੀ ਪਾਈ ਹੋਈ ਹੈ ਵੀਡੀਓ ਉਹ ਬੰਦਾ ਵੈਸੇ ਉਹਨੇ ਵੀਡੀਓ ਜਦੋਂ ਮੈਂ ਸੁਣੀ ਉਹਨੇ ਕਿਹਾ ਕਹਿੰਦਾ ਕੋਈ ਮੈਂ ਰੇਸਿਸਟ ਨਹੀਂ ਹੈਗਾ ਪਰ ਮੈਂ ਕਹਿੰਦਾ ਇਹ ਤੁਰਿਆ ਫਿਰਦਾ ਵੈਨ ਉਹਦੇ ਕੋਲ ਹੈਗੀ ਹੈ ਜਦੋਂ ਇੱਦਾਂ ਦਾ ਕਿਤੇ ਗਰਬੇ ਗੁਰਬੇ ਹੁੰਦਾ ਮੈਂ ਚੱਕ ਲੈਂਦਾ ਪਰ ਨਾਲ ਫਿਰ ਮੈਂ ਆਹ ਥੋੜ੍ਹੀ ਜਿਹੀ ਵੀਡੀਓ ਵੀ ਬਣਾਉਣਾ ਕਹਿੰਦਾ ਇਹਦੇ ਨਾਲ ਮੈਨੂੰ ਡਿਪਰੈਸ਼ਨ ਤੇ ਮੈਂਟਲ ਹੈਲਥ ਚ ਹੈਲਪ ਹੁੰਦੀ ਹੈ ਕਿ ਮੈਂ ਆਪਦਾ ਬਿਜ਼ੀ ਰਹਿਣਾ ਹੁਣ ਕਿਸੇ ਨੇ ਘਰੇ ਪਾਰਟੀ ਕੀਤੀ ਹੋਣੀ ਹੈ 25-35 ਬੰਦਿਆਂ ਦੀ ਕੇਟਰਿੰਗ ਜਿਹੜੀਆਂ 5 ਟਰੇਆਂ ਦੀ ਫੋਟੋ ਦਿਖਾਈ ਨਾਲ ਉਹਨੇ ਕੱਲੀ ਕੱਲੀ ਟਰੇ ਦੇ ਉੱਤੇ ਇੱਕ ਚ ਨਾਨ ਪਏ ਆ ਇੱਕ ਦੋ ਇੱਕ ਚ ਭੂਰ ਚੂਰ ਜਿਹੜੀ ਪਈ ਹੈ ਫਿਸ਼ ਪਕੌੜਿਆਂ ਦੀ ਤੇ ਹੋਰ ਬਾਕੀ ਟਰੇਆਂ ਤੇ ਨਾਲ ਉਹ ਜਿਹੜੇ ਥਾਲ ਆਪਾਂ ਵਰਤਦੇ ਹਾਂ ਰੋਟੀ ਖਾਣ ਲਈ ਉਹ ਸਾਰੇ ਦਿਖਾਏ ਉਹਨੇ ਪਹਿਲਾਂ ਸਾਰੇ ਬੈਗ ਪਾੜੇ ਦੱਸਿਆ ਕਹਿੰਦਾ ਮੈਂ ਇਹ ਪਾੜ ਤਾਂ ਰਿਹਾ ਕਿ ਮੈਂ ਕਲੂ ਲੱਭ ਰਿਹਾ ਕਿਸੇ ਕੇਟਰਰ ਦਾ ਮੈਨੂੰ ਕਲੂ ਮਿਲ ਜੇ ਵੀ ਕਿੱਥੋਂ ਕੇਟਰਿੰਗ ਆਈ ਸੀ ਪਰ ਕੁਛ ਲੱਭਿਆ ਨੀ ਵਿੱਚੋਂ ਉਹਦੇ ਕਿਉਂਕਿ ਉਹ ਟਰੇਆਂ ਤਾਂ ਐਲਕਣ ਦੀਆਂ ਜਿੱਥੋਂ ਮਰਜ਼ੀ ਲੈ ਲਓ ਉਹਤੇ ਕਿਹੜਾ ਕੋਈ ਐਡਰੈਸ ਲਿਖਿਆ ਹੁੰਦਾ ਪਰ ਫਿਰ ਉਹਨੇ ਅਗਲੇ ਦਿਨ ਵਿਚਾਰੇ ਨੇ ਇਕੱਠੇ ਕਰਕੇ 5-6 ਕੀ ਬੈਗ ਬਣੇ ਆ ਮੈਂ ਦੇਖਿਆ ਉਹਨੇ ਦੂਜੇ ਦਿਨ ਫੇਰ ਵੀਡੀਓ ਪਾਈ ਐਡੀ ਮੱਤ ਮਾਰੀ ਹੋਈ ਆ ਸਾਡੇ ਲੋਕਾਂ ਦੀ ਵੀ ਤੁਸੀਂ $400-500 $600 ਉਹ ਕੇਟਰਿੰਗ ਤੇ ਵੀ ਲਾਇਆ ਹੀ ਹੋਊਗਾ ਤੇ ਉਹ ਜਿਹੜੇ 5-6 ਬੈਗ ਆ ਉਹ ਤੇਰੇ ਕਾਲੇ ਬਿਨ ਚ ਵੀ ਆ ਜਾਣਗੇ ਨਾ ਹੋਵੇ ਤਾਂ ਕਿਸੇ ਗੁਆਂਢੀ ਨੂੰ ਪੁੱਛ ਲਾ ਯਾਰ ਵੀ ਤੁਹਾਡਾ ਅੱਧਾ ਖਾਲੀ ਮੈਂ ਸੁੱਟ ਦਿੰਦਾ ਤੂੰ ਇੰਨੀ ਦੂਰ ਸਿੱਟਣ ਗਿਆ ਏ ਤੇ ਆਹ ਜਲੂਸ ਕਢਾ ਰਿਹਾ ਆਪਦਾ ਹੁਣ ਨਾਲੇ ਸਾਡਾ ਕਢਾ ਰਿਹਾ ਕਿਉਂਕਿ ਆਫਟਰ ਆਲ ਫੂਡ ਤਾਂ ਆਪਣਾ ਹੀ ਹੈ ਨਾ ਉਹ ਸੋ ਇਹੋ ਜਿਹਾ ਥੋੜਾ ਜਿਹਾ ਨਾ ਇਹੋ ਜਿਹੜੇ ਹੈਗੇ ਕਲਾਕਾਰ ਇਹਨਾਂ ਤੇ ਮਾੜਾ ਜਿਹਾ ਦੇਖਿਆ ਕਰੋ ਆਲੇ ਦੁਆਲੇ ਜੇ ਕਿਤੇ ਲੱਗਦਾ ਪਤਾ ਲੱਗਦਾ ਤੇ ਇਹਨਾਂ ਨੂੰ ਫੜਿਆ ਕਰੋ ਜੇ ਹੋ ਸਕਦਾ ਤਾਂ ਸਾਡਾ ਇਹ ਬਹੁਤ ਨਿਕਲ ਰਿਹਾ ਅੱਜ ਮੈਂ ਕੁਦਰਤੀ ਕੈਸਲ ਪਲਾਜੀ ਸੇਫ ਵਿੱਚ ਉੱਥੇ ਬਲੂ ਬਿਨ ਰੱਖੇ ਹੋਏ ਆ ਉੱਥੇ ਬਹੁਤ ਵਾਰੀ ਪਾਰਕਿੰਗ ਲਾਟ ਦੇ ਵਿੱਚ ਉਹ ਰੀਸਾਈਕਲਿੰਗ ਮਟੀਰੀਅਲ ਵਾਸਤੇ ਆ ਕਾਰਡਬੋਰਡਸ ਵਗੈਰਾ ਜਾਂ ਹੋਰ ਪੇਪਰਸ ਵਗੈਰਾ ਵਾਸਤੇ ਉੱਥੇ ਵੀ ਬਹੁਤ ਲੋਕ ਗਾਰਬੇਜ ਸਿੱਟ ਜਾਂਦੇ ਸੀ ਆਪਣੀ ਕਾਰਪੋਰਟ ਕਈ ਵਾਰੀ ਪੁਰਾਣੀ ਵਾਈਨਲ ਸਾਈਡਿੰਗ ਤੇ ਹੋਰ ਲਾਲਾ ਭੱਬਾ ਬਿਨਾਂ ਦੇ ਪਿੱਛੇ ਸਿੱਟ ਜਾਂਦੇ ਸੀ ਐਡੀ ਅਕਲ ਪਤਾ ਨੀ ਕਿਉਂ ਮੱਤ ਮਾਰੀ ਹੋਈ ਹੈ ਫਾਈਨਲੀ ਉਹਨਾਂ ਨੂੰ ਉੱਥੇ ਕੈਮਰਾ ਲਾਉਣਾ ਪਿਆ ਸੋਲਰ ਪੈਨਲ ਲਾ ਕੇ ਸਿਟੀ ਨੂੰ ਹੁਣ ਉੱਥੇ ਕੈਮਰੇ ਲੱਗੇ ਹੋਏ ਆ ਤੇ ਨਾਲ ਉੱਥੇ ਵੱਡਾ ਸਾਰਾ 4x6 ਦਾ ਸਾਈਨ ਵੀ ਸਿਟੀ ਆਫ ਕੈਲਗਰੀ ਲਾਇਆ ਹੋਇਆ ਕਿ ਤੁਸੀਂ ਯੂਅਰ ਔਨ ਕੈਮਰਾ ਡੂ ਨਾਟ ਡੰਪ ਯੂਅਰ ਗਾਰਬੇਜ ਸਿਕਿਉਰਿਟੀ ਵਾਲੀ ਗੱਡੀ ਵੀ ਖੜੀ ਉੱਥੇ ਹੁਣ ਇਹ ਸਾਰਾ ਕੁਛ ਨੌਰਥ ਵੈਸਟ ਚ ਨਹੀਂ ਹੁੰਦਾ ਹੈਗਾ ਜਾਂ ਸਾਊਥ ਵੈਸਟ ਚ ਨਹੀਂ ਹੁੰਦਾ ਹੈਗਾ ਕਿਸੇ ਪਾਰਕਿੰਗ ਲਾਟਾਂ ਚ ਉਧਰ ਵੀ ਪਏ ਆ ਬਿਨ ਪਰ ਉਹਨਾਂ ਨੂੰ ਇਹ ਜ਼ਰੂਰਤ ਨਹੀਂ ਪੈਂਦੀ ਤੇ ਗੱਲ ਮੈਂ ਕਰਨੀ ਸੀ ਹੋਰ ਇੱਕ ਸਿਟੀ ਨੇ ਸਾਈਨ ਲਾਏ ਹੋਏ ਆ ਉਹਦੀਆਂ ਵੀ ਫੋਟੋ ਖਿੱਚ ਕੇ ਹੁਣ ਜਿਹੜੇ ਰੇਸਿਸਟ ਨੇ ਉਹ ਪਾ ਰਹੇ ਨੇ ਇੱਕ ਪਾਸੇ ਅੰਗਰੇਜ਼ੀ ਚ ਦੂਜੇ ਪਾਸੇ ਪੰਜਾਬੀ ਚ ਕਿ ਗੜੇ ਉੱਤੇ ਲਿਖਿਆ ਪੰਜਾਬੀ ਚ ਕਿ ਗੜੇ ਜ਼ੋਰ ਨਾਲ ਵੱਜਦੇ ਆ ਆਪਣੇ ਘਰ ਨੂੰ ਹਰ ਮੌਸਮ ਲਈ ਤਿਆਰ ਕਰੋ ਤੇ ਨਾਲ ਥੱਲੇ ਵੈਬਸਾਈਟ ਦਿੱਤੀ ਹੋਈ ਆ ਸਿਟੀ ਦੀ ਮੈਂ ਉੱਥੇ ਜਾ ਕੇ ਵੀ ਦੇਖਿਆ ਵੀ ਹੁਣ ਗੜੇ ਜਿਹੜੇ ਵੱਜਦੇ ਆ ਗੜੇ ਜਦੋਂ ਆਉਣੇ ਆ ਹੇਲ ਡੈਮੇਜ ਹੋਣਾ ਹੈ ਤਾਂ ਅਸੀਂ ਕੀ ਤਿਆਰੀ ਕਰੀਏ ਕਿ ਅਸੀਂ ਕਾਰਾਂ ਦੇ ਉੱਤੇ ਰਜਾਈਆਂ ਪਾ ਦਈਏ ਜਾਂ ਅਸੀਂ ਛੱਤ ਦੇ ਉੱਤੇ ਛਤਰੀਆਂ ਲਾ ਦਈਏ ਕੋਈ ਤੇ ਤੁਸੀਂ ਆ ਸਾਈਨ ਲਾ ਕੇ ਸਾਡੇ ਟੈਕਸਪੇਅਰ ਦੀ ਮਨੀ ਬਰਬਾਦ ਕਰ ਰਹੇ ਹੋ ਮੈਂ ਵੈਬਸਾਈਟ ਤੇ ਦੇਖਿਆ ਉੱਤੇ ਕੋਈ ਵੀ ਜਵਾਬ ਨਹੀਂ ਹੈਗਾ ਸਵਾਲ ਹੀ ਹੈ ਸਿਰਫ ਕਿ ਤੁਸੀਂ ਗੱਡੀ ਕਿੱਥੇ ਪਾਰਕ ਕਰਦੇ ਹੋ ਕਾਰਪੋਰਟ ਹੈਗੀ ਆ ਫਲਾਣਾ ਹੈਗਾ ਬੇੜਾ ਗਰਕ ਤਾਂ ਤੁਸੀਂ ਕੀਤਾ ਹੋਇਆ ਜਿਹੜੇ ਬਿਨਾਂ ਗਰਾਜਾਂ ਤੋਂ ਘਰ ਬਣਾ ਰਹੇ ਆ ਨਾਲ ਕਹਾਂ ਸਵੀਟ ਅਲਾਓ ਕਰ ਰਹੇ ਸੈਕੰਡਰੀ ਚਾਰ ਚਾਰ ਪੰਜ ਪੰਜ ਕਾਰਾਂ ਕਿਹੜੇ ਕਾਰਪੋਰਟ ਚ ਖੜਨਗੀਆਂ ਤੇ ਤੁਸੀਂ ਜਿਹੜੇ ਸਾਈਨ ਲਾ ਕੇ ਸਾਨੂੰ ਕੀ ਦੇ ਰਹੇ ਹੋ ਕੋਈ ਸਾਨੂੰ ਦੇ ਰਹੇ ਹੋ ਕੋਈ ਮਟੀਰੀਅਲ ਹਾਂ ਵੀ ਤੁਸੀਂ ਆ ਜਦੋਂ ਫੋਰਕਾਸਟ ਆ ਗਈ ਤੇ ਕਾਰਾਂ ਦੇ ਉੱਤੇ ਆਹ ਵਿਛਾ ਦਿਓ ਜਾਂ ਛੱਤ ਦੇ ਉੱਤੇ ਆਹ ਵਿਛਾ ਦਿਓ ਜੇ ਕੋਈ ਮਿਲਣ ਤੁਹਾਨੂੰ ਆਹ ਤੁਹਾਡੇ ਜਿਹੜੇ ਸਿਟੀ ਵਾਲੇ ਕੌਂਸਲਰ ਤਾਂ ਪੁੱਛੋ ਕਿਹੜੇ ਸਾਈਨ ਲਾਏ ਆ ਅਸੀਂ ਕੀ ਕਰੀਏ ਜਦੋਂ ਗੜੇ ਤਾਂ ਜ਼ੋਰ ਨਾਲ ਵੱਜਦੇ ਆ ਇਹ ਸਾਨੂੰ ਵੀ ਪਤਾ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਨੌਰਥ ਈਸਟ ਵਾਲੇ ਨੂੰ ਤਾਂ ਬਹੁਤ ਪਤਾ ਦੋ ਵਾਰੀ ਵੱਜ ਚੁੱਕੇ ਆ ਪਰ ਤੁਸੀਂ ਟੈਕਸਪੇਅਰ ਦੇ ਨਾਲ ਲਾ ਕੇ ਜਿਹੜੇ ਸਾਈਨ ਉਧਰੋਂ ਉਹ ਜਿਹੜੇ ਚਿੱਟੇ ਆ ਪਾ ਰਹੇ ਆ ਜਿਹੜੇ ਰੇਸਿਸਟ ਹੈ ਕਿ ਪੰਜਾਬੀ ਲੈਂਗੁਏਜ ਜਿਹੜੀਆਂ ਕੈਨੇਡਾ ਦੀਆਂ ਦੋ ਹੀ ਨੇ ਫਰੈਂਚ ਤੇ ਇੰਗਲਿਸ਼ ਆਹ ਕੀ ਹੈ ਉਹ ਵੀ ਉੱਥੇ ਜਿਹੜੇ ਸੈਂਕੜਿਆਂ ਦੀ ਤਾਦਾਦ ਚ ਕਾਮੈਂਟ ਆ ਰਹੇ ਸਾਡੇ ਵਿਰੁੱਧ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕੀ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਸਾਨੂੰ ਕਾਰਾਂ ਲੋਕ ਕਿੱਥੇ ਲੈ ਕੇ ਜਾਣ ਜਦੋਂ ਗੜੇ ਆਉਣਗੇ ਸੋ ਇਹ ਸਵਾਲ ਮੈਂ ਦੇਖ ਰਿਹਾ ਸੀ ਬੜੀ ਮੈਂ ਜਦੋਂ ਵੈਬਸਾਈਟ ਤੇ ਜਾ ਕੇ ਦੇਖਿਆ ਉੱਥੇ ਕੋਈ ਵੀ ਆਂਸਰ ਨਹੀਂ ਹੈਗਾ ਕਿ ਵਟ ਵੀ ਸ਼ੁੱਡ ਡੂ ਹਾਂ ਹੇਲ ਡੈਮੇਜ ਹੋ ਗਏ ਆ ਜੀ ਫੋਰਕਾਸਟ ਆ ਗਈ ਹੈ ਗੜੇ ਪੈਣੇ ਆ ਪਰ ਹੁਣ ਕਾਰਾਂ ਕਿੱਧਰ ਖੜਾਈ ਅਸੀਂ ਇੱਕ ਟੋਏ ਕਾਰਾਂ ਤਾਂ ਹੈ ਨਹੀਂ ਵੀ ਲੈ ਕੇ ਅੰਦਰ ਵੜ ਜਾਈਏ ਤੁਸੀਂ ਅਲਾਓ ਕਰ ਰਹੇ ਹੋ ਜ਼ੀਰੋ ਲੋਟ ਲਾਈਨ ਤੇ ਵਿਦਆਊਟ ਗਰਾਜਸ ਘਰ ਬਣਵਾ

ਟਾਊਨ ਹਾਊਸਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਜਿੱਥੇ ਬਹੁਤਿਆਂ 'ਚ ਗਰਾਜਾਂ ਵੀ ਹੈ ਨਹੀਂ ਗਈਆਂ ਸਟਰੀਟ ਪਾਰਕਿੰਗ ਅਲਾਊਡ ਹੈ ਸੜਕਾਂ 'ਤੇ ਕਾਰਾਂ ਖੜੀਆਂ ਨੇ ਕੀ ਕਹੀ ਗੜਿਆਂ ਨੂੰ ਵੀ ਇਹਨੇ 'ਤੇ ਨਾ ਵੱਜਿਓ ਸੋ ਪਤਾ ਨਹੀਂ ਕਿਉਂ ਮੂਰਖ ਬਣਾਉਂਦੇ ਆ ਸਾਨੂੰ ਪੋਲੀਟੀਸ਼ੀਅਨ ਇੱਕ ਮੈਨੂੰ ਐਡਮਿੰਟਨ ਤੋਂ ਫੋਨ ਆਇਆ ਆ ਜਿਹੜਾ ਇੱਕ ਨਵਾਂ ਪੋਲੀਟੀਸ਼ੀਅਨ ਬਣਿਆ ਕੋਈ ਇੱਕ ਤਾਂ ਕੰਜ਼ਰਵੇਟਿਵ ਦਾ ਇੱਕ ਤਾਂ ਟਿਮ ਉੱਪਲ ਹੈਗਾ ਹੀ ਹੈ ਇੱਕ ਹੋਰ ਦੂਜਾ ਬਣਿਆ ਮੈਨੂੰ ਅੱਜ ਤੋਂ ਪਿਛਲੇ ਦਿਨ ਇੱਕ ਦੋ ਪੋਸਟਾਂ ਮੈਂ ਪਾਈਆਂ ਸੀਗੀਆਂ ਸਟੂਡੈਂਟ ਦੇ ਸੰਬੰਧ ਨਾਲ ਹੋਰ ਫੇਸਬੁੱਕ 'ਤੇ ਮੈਨੂੰ ਇੱਕ ਫੋਨ ਆਇਆ ਕਹਿੰਦਾ ਬਾਈ ਜੀ ਮੈਂ ਇੰਡੀਆ ਗਿਆ ਸੀ ਫਾਦਰ ਦੀ ਡੈਥ ਹੋ ਗਈ ਸੀ ਫੈਮਿਲੀ ਦੇ ਨਾਲ ਮੇਰੀ ਵਾਈਫ ਦੀ ਪੀ ਆਰ ਸੀਗੀ ਉਹ ਐਕਸਪਾਇਰ ਹੋ ਗਈ ਅਤੇ ਅਸੀਂ ਉੱਥੋਂ ਅਪਲਾਈ ਤਾਂ ਕਰਤਾ ਪਰ 20 ਦਿਨ ਲੱਗਣੇ ਸੀ ਮੈਂ ਆਪਦੇ ਐਮ ਪੀ ਦੇ ਦਫ਼ਤਰ ਫੋਨ ਕੀਤਾ ਕੁੜੀਆਂ ਕਹਿੰਦੀਆਂ ਕੋਈ ਨਹੀਂ ਜੀ ਅਸੀਂ ਦੱਸਦੇ ਹਾਂ ਤੁਹਾਨੂੰ ਹਫ਼ਤੇ ਕੁ ਬਾਅਦ ਫੇਰ ਕੀਤਾ ਦੱਸਦੇ ਹਾਂ ਜੀ ਤੁਹਾਨੂੰ ਕੁਛ ਨਾ ਹੋਇਆ ਜਦ ਨੂੰ ਕਹਿੰਦੇ ਕਰਦੇ ਕਰਾਉਂਦੇ ਪੀ ਆਰ ਹੀ ਆ ਗਿਆ ਕਹਿੰਦੇ ਆ ਕੇ ਮੈਂ ਦਫ਼ਤਰ ਗਿਆ ਅਤੇ ਮੈਂ ਕਿਹਾ ਜੀ ਐਮ ਪੀ ਸਾਹਿਬ ਕਿੱਥੇ ਨੇ ਕਹਿੰਦੇ ਜੀ ਉਹ ਤਾਂ ਹੈ ਨਹੀਂ ਕਦੋਂ ਆਉਣਾ ਕਹਿੰਦੇ ਜੀ ਪਤਾ ਨਹੀਂ ਹਫ਼ਤੇ ਕੁ ਬਾਅਦ ਫੇਰ ਕਹਿੰਦਾ ਮੈਂ ਗਿਆ ਅੱਜ ਕੱਲ੍ਹ ਵੈਸੇ ਛੁੱਟੀਆਂ ਪਾਰਲੀਮੈਂਟ ਤਾਂ ਬੈਠੀ ਨਹੀਂ ਇੱਥੇ ਹੀ ਫਿਰਦੇ ਆ ਭੁੱਗਾ ਖੰਡ ਪਾਠਾਂ 'ਤੇ ਹਫ਼ਤੇ ਕੁ ਬਾਅਦ ਕਹਿੰਦਾ ਮੈਂ ਫੇਰ ਗਿਆ ਮੈਂ ਫੇਰ ਪੁੱਛਿਆ ਜੀ ਐਮ ਪੀ ਸਾਹਿਬ ਕਿੱਥੇ ਨੇ ਕਹਿੰਦੇ ਜੀ ਹੈ ਨਹੀਂ ਗੇ ਕਦੋਂ ਆਉਣਾ ਕਹਿੰਦੇ ਜੀ ਪਤਾ ਨਹੀਂ ਕਹਿੰਦੇ ਮੈਂ ਕਿਹਾ ਚਲੋ ਮੈਂ ਇੱਥੇ ਹੀ ਬਹਿਣਾ ਮੈਂ ਉੱਥੇ ਬਹਿ ਗਿਆ ਕਹਿੰਦਾ ਮੂਹਰੇ ਜਦ ਉਹਨੇ ਦੇਖਿਆ ਵੀ ਇਹ ਤਾਂ ਬਹਿ ਗਿਆ ਕਹਿੰਦੇ ਕੁੜੀ ਕਹਿੰਦੀ ਜੀ 10 ਮਿੰਟ 'ਚ ਆ ਰਹੇ ਹੈ ਕਹਿੰਦਾ ਹਲੇ ਮਿੰਟ 2 ਹੀ ਹੋਏ ਸੀ ਅੰਦਰੋਂ ਨਿਕਲਿਆ ਆ ਕਹਿੰਦਾ ਬਾਈ ਜੀ ਉਸ ਦਫ਼ਤਰ ਨੂੰ ਮੇਨ ਫਲੋਰ 'ਤੇ ਹੈਗਾ ਹੋਰ ਕੋਈ ਰਸਤਾ ਹੀ ਹੈ ਨਹੀਂ ਸਿਰਫ ਮੇਨ ਡੋਰ ਵਾਲਾ ਹੀ ਹੈ ਕੋਈ ਬੈਕ ਡੋਰ ਨਹੀਂ ਹੈਗੀ ਉਹਨੂੰ ਐਡੇ ਬਸ਼ਰਮ ਨੇ 2.25 ਲੱਖੀਏ ਸਿਰ 'ਤੇ ਪੱਗਾਂ ਬੰਨੀਆਂ ਹੋਈਆਂ ਅਤੇ ਅੰਦਰ ਬੈਠਾ ਜਵਾਬ ਦੇਈ ਜਾਂਦਾ ਵੀ ਹੈ ਨਹੀਂ ਇਹ ਤੁਹਾਡੀ ਨੁਮਾਇੰਦਗੀ ਕਰਨਗੇ ਇਹਨਾਂ ਤੋਂ ਅਸੀਂ ਆਸ ਰੱਖੀ ਬੈਠੇ ਹਾਂ ਕਿ ਤੁਹਾਡੇ ਲਈ ਇਹ ਕੁਛ ਕਰਨਗੇ ਔਰ ਵਿਹਲੇ ਹੈ ਕੋਈ ਕੰਮ ਨਹੀਂ ਇਹਨਾਂ ਨੂੰ ਪਾਰਲੀਮੈਂਟ ਬੈਠ ਨਹੀਂ ਰਹੀ ਅੰਦਰ ਬੈਠਾ ਜਵਾਬ ਦੇਈ ਜਾਂਦਾ ਮੈਂ ਕਿਹਾ ਫਿਰ ਪੁੱਛਣਾ ਸੀ ਵੀ ਤੂੰ ਸ਼ਾਹਰੁਖ ਖਾਨ ਵਾਂਗੂੰ ਛੱਤ ਨੂੰ ਦੇ ਉਤਰਿਆ ਪੈਰਾਸ਼ੂਟ ਰਾਹੀਂ ਅਤੇ ਤੇਰੀਆਂ ਕੁੜੀਆਂ ਤਾਂ ਕਹਿੰਦੀਆਂ ਸੀ ਹੈ ਨਹੀਂ ਮੈਂ ਕਿਹਾ ਬਾਈ ਜੀ ਪੁੱਛਦੇ ਤਾਂ ਸਹੀ ਨਾ ਵੀ ਤੂੰ ਕਿੱਧਰੋਂ ਨਿਕਲਿਆ ਹੁਣ ਵੀ ਤੇਰੀ ਡੋਰ ਤਾਂ ਕੋਈ ਹੋਰ ਹੈ ਹੀ ਨਹੀਂ ਸੋ ਇਹ ਖੈਰ ਮਿੰਟੂ ਗੁਰੂ ਸਰ ਟਾਈਮ ਹੋ ਗਿਆ ਆਪਾਂ ਗੱਲਾਂ ਬਾਤਾਂ ਫੇਰ ਕਰਦੇ ਹਾਂ ਅਤੇ ਇੱਕ ਗੀਤ ਉਹ ਤੋਂ ਬਾਅਦ ਮਿੰਟੂ ਨਾਲ ਗੱਲਾਂ ਬਾਤਾਂ ਕਰਾਂਗੇ

0: 94.7 FM ਤੇ ਲੋਕ ਸਤ ਪ੍ਰਵਣ ਸੁਣ ਰਹੇ ਹਨ ਜੀ ਤੇ ਖਬਰਾਂ ਦਾ ਟਾਈਮ ਹੋ ਗਿਆ ਮਿੰਟੂ ਗੁਰੂ ਸਰੀਆ ਜੀ ਮਲੋਟ ਤੋਂ ਮੇਰੇ ਨਾਲ ਸ਼ਾਮਲ ਨੇ ਭਾਰਤ ਪੰਜਾਬ ਦੀ ਖਬਰ ਸਾਰ ਲੈ ਕੇ ਮਿੰਟ ਵੀਰ ਪ੍ਰਵਣ ਲੋਕ ਸਤ ਵਿੱਚ ਜੀ ਆਨੇ ਦਾ ਸਵਾਗਤ ਜੀ
1: ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟ ਵੀਰ ਤੇ ਰਾਜੋਣਾ ਸਾਹਿਬ ਨੇ ਇੱਕ ਲੈਟਰ ਲਿਖਿਆ ਜੀ ਕੀ ਆ ਉਹਦੇ ਵਿੱਚ
1: ਲੈਟਰ ਕਹਿ ਲੋ ਕਿ ਉਹ ਤਾਂ ਲੈਟਰ ਹੈ ਨੀ ਗਾ ਤੇਰਾ ਲਵ ਲੈਟਰ ਸੱਜਣਾ ਕੱਲ ਭਾਬੀ ਨੇ ਪੜ ਲਿਆ ਉਹ ਆਪਾਂ ਸੁਣਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਉਹ ਤਾਂ ਹੈ ਨੀ ਪਰ ਇਸ ਲੈਟਰ ਨੇ ਖੂਬ ਚਰਚਾ ਬਟੋਰੀ ਆ ਗੱਲ ਇਹ ਆ ਕਿ ਬਲਵੰਤ ਸਿੰਘ ਰਾਜੋਆਣਾ ਦਾ ਇੱਕ ਤੇ ਲੈਟਰ ਉਸ ਵੇਲੇ ਆਇਆ ਤੁਸੀਂ ਕੁਝ ਚੀਜ਼ਾਂ ਨੂੰ ਨੋਟਿਸ ਕਰੋ ਕਿ ਅੰਮ੍ਰਿਤਪਾਲ ਸਿੰਘ ਦਾ ਉਭਾਰ ਨੋ ਡਾਊਟ ਇਹਦੇ ਚ ਕੋਈ ਸ਼ੱਕ ਹੀ ਨਹੀਂ ਕੋਈ ਦੋ ਰਾਏ ਨੀ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਕਿਸੇ ਤੋਂ ਵੀ ਕਨਫਰਮ ਕਰ ਲਓ ਪੰਜਾਬ ਦੇ ਵਿੱਚ ਉਹ ਤੁਹਾਨੂੰ ਕਹੇਗਾ ਕਿ ਹਾਂ ਯਾਰ ਇਹ ਫੈਕਟ ਹੈ ਦੂਜਾ ਕਿ ਜਿਸ ਵੇਲੇ ਮੋਦੀ ਤੇ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਹੋ ਚੁੱਕੀ ਹੈ ਉਸ ਵੇਲੇ ਥਰਡ ਜਦੋਂ ਰਾਜੋਆਣਾ ਨੇ ਲੈਟਰ ਲਿਖਿਆ ਤਾਂ ਠੀਕ ਉਸ ਵੇਲੇ ਕਹਿ ਲਓ ਕਿ ਬਈ ਜਿਹੜਾ ਕੂਚ ਕਰਨਾ ਸੀਗਾ ਜਗਤਾਰ ਸਿੰਘ ਹਵਾਰਾ ਦੇ ਕੌਮੀ ਇਨਸਾਫ ਮੋਰਚਾ ਨੇ ਉਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਸ਼ਿੱਦਤ ਦੇ ਨਾਲ ਕਹਿ ਲਓ ਕਿ ਇੰਟਰ ਕਨੈਕਟ ਨੇ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਤਾਂ ਉਹ ਗੱਲ ਆ ਕਿ ਜਿਹੜੀ ਉਹ ਸ਼ਬਦਾਵਲੀ ਆ ਉਸ ਲੈਟਰ ਦੀ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਬੜਾ ਤਕੜਾ ਹਮਲਾ ਹੋ ਗਿਆ ਹੁਣ ਹਮਲੇ ਤੇ ਤਾਂ ਰੌਲਾ ਇੱਥੋਂ ਤੱਕ ਪੈ ਗਿਆ ਸਾਹਿਬ ਕਿ ਬੀਬਾ ਬਾਦਲ ਕਹਿੰਦੀ ਵੀ 150 ਟਾਂਕਾ ਲੱਗਾ ਲੋਕ ਕਹਿੰਦੇ ਕਿ ਤੁਸੀਂ ਆਪ ਕਰਾਇਆ ਹਮਲਾ ਉਹ ਕਹਿੰਦੇ ਨਹੀਂ ਉਹਨਾਂ ਨੇ ਫੋਟੋ ਪਾਤੀ ਫੋਟੋ ਚ ਲੋਕ ਹੁਣ ਥੱਲੇ ਕਮੈਂਟ ਕਰੀ ਜਾਂਦੇ ਕਹਿੰਦੇ ਇਹ ਪ੍ਰਧਾਨ ਦੀ ਬਾਂਹ ਹੀ ਹੈ ਨੀ ਲਓ ਕਰ ਲਓ ਗੱਲ ਉਹ ਕਹਿੰਦੇ ਕਹਿੰਦੇ ਕਹਿੰਦੇ ਕਹਿੰਦੇ ਪ੍ਰਧਾਨ ਨੇ ਤੇ ਉਸ ਤਰ੍ਹਾਂ ਲਾਇਆ ਬਾਂਹ ਤੇ ਉਹ ਮੈਂ ਕਿਹਾ ਵੀ ਵਾਲ ਵੂਲ ਤੇ ਕੱਟਣੇ ਪੈਂਦੇ ਆ
0: ਨਾ ਟਾਂਕੇ ਲੱਗਣੇ ਵਾਲ ਤਾਂ ਕੱਟਣੇ ਪੈਣਗੇ
1: ਪ੍ਰਧਾਨ ਨਾਲ ਇੰਨਾ ਧੱਕਾ ਤੇ ਨਾ ਕਰੋ ਯਾਰ ਮਤਲਬ ਉਹ ਵੀ ਰੌਲਾ ਚੱਲ ਰਿਹਾ ਉਹ ਵੀ ਬਹੁਤ ਵੱਡਾ ਇਸ਼ੂ ਹੈ ਅੱਛਾ ਬਲਵੰਤ ਸਿੰਘ ਰਾਜੋਆਣਾ ਨੇ ਉਸ ਹਮਲੇ ਦੀ ਨਿਖੇਧੀ ਕਰਦੇ ਵੈਸੇ ਉਹ ਨਿਖੇਧੀ ਜਨ ਕਿਹਾ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਬੰਦਾ ਫੜਿਆ ਗਿਆ ਬੰਦੇ ਨੇ ਮੰਨਿਆ ਵੀ ਆ ਕਿ ਭਾਈ ਮੈਂ ਜੋ ਵੀ ਕੀਤਾ ਉਹ ਇੱਕ ਤੁਹਾਨੂੰ ਪਤਾ ਜਿਵੇਂ ਬੰਦੇ ਦਾ ਬ੍ਰੇਨ ਵਾਸ਼ ਉਹ ਕਹਿ ਲਓ ਜਾਂ ਕਹਿ ਲਓ ਪਰਸੈਪਸ਼ਨ ਬਣ ਜਾਂਦੀ ਆ ਕਿ ਇਹਨਾਂ ਦੇ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਉਹ ਤਾਂ ਹੁਣ ਤੱਕ ਇੱਥੋਂ ਤੱਕ ਹੀ ਜਾਂਚ ਪੜਤਾਲ ਗਈ ਆ ਬਾਅਦ ਦੇ ਵਿੱਚ ਵੇਖਾਂਗੇ ਕਿੱਥੋਂ ਤੱਕ ਜਾਂਦੀ ਹੈ ਗੱਲ ਵੈਸੇ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਪ੍ਰਧਾਨ ਜੀ ਦਾ ਹਾਲ ਪੁੱਛਿਆ ਹਾਲ ਪੁੱਛ ਲੈ ਤਾਂ ਦੁੱਖ ਟੁੱਟ ਜਾਣਗੇ ਹਾਲ ਪੁੱਛਿਆ ਜਿਸ ਤਰ੍ਹਾਂ ਦਾ ਜੈਸਚਰ ਅਮਿਤ ਸ਼ਾਹ ਨੇ ਦਿਖਾਇਆ ਫੜਨਵੀਸ ਨੇ ਦਿਖਾਇਆ ਉੱਥੋਂ ਲੱਗਦਾ ਕਿ ਇਹ ਇੱਕ ਤਵੱਕੋ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਗੱਠਜੋੜ ਤੁਹਾਨੂੰ ਪਤਾ ਹੀ ਆ ਇਹਦੀ ਚਰਚਾ ਬੜੀ ਚੱਲੀ ਪਿਛਲੇ ਹਫ਼ਤੇ ਹੋ ਸਕਦਾ ਕਿ ਗੱਠਜੋੜ ਹੋ ਜਾਵੇ ਹੋ ਸਕਦਾ ਹਾਲੇ ਹੋਇਆ ਨਹੀਂ ਹੈ ਕਿਉਂਕਿ ਜੈਸਚਰ ਤੁਹਾਨੂੰ ਯਾਦ ਹੋਣਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਹਮਲਾ ਹੋਇਆ ਉਸ ਵੇਲੇ ਤੇ ਕਿਸੇ ਨੇ ਇੱਕ ਟਵੀਟ ਤੱਕ ਨਹੀਂ ਸੀ ਕੀਤਾ ਗੱਲ ਇਹ ਆ ਕਿ ਇਹ ਸਾਰਾ ਕੁਛ ਇੱਕ ਪਾਸੇ ਵਾਪਰ ਰਿਹਾ ਸੀਗਾ ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਦਾ ਜੇਲ੍ਹ ਤੋਂ ਇਹ ਖਾਤਾ ਜਾਣਾ ਆਪਣੇ ਆਪ ਦੇ ਵਿੱਚ ਕਾਫੀ ਵੱਡੇ ਸਵਾਲ ਖੜੇ ਕਰਦਾ ਇਹਦੇ ਵਿੱਚ ਨਾ ਸਿਰਫ ਅਕਾਲੀ ਦਲ ਨੂੰ ਸਪੋਰਟ ਕੀਤੀ ਗਈ ਸੁਖਬੀਰ ਸਿੰਘ ਬਾਦਲ ਦੇ ਹਮਲੇ ਦੇ ਵਿੱਚ ਨਾ ਸਿਰਫ ਇੱਕ ਹਮਦਰਦੀ ਵਿਖਾਈ ਗਈ ਬਲਕਿ ਇਹ ਕਿਹਾ ਗਿਆ ਕਿ ਇੱਕ ਮਤਲਬ ਕਿ ਊਂਡ ਆਸ਼ਕ ਨੂੰ ਚੋਲਾ ਪਵਾ ਕੇ ਸੰਤ ਬਣਾਉਣ ਤੇ ਇੱਕ ਆਪਦੀ ਗਰਲਫ੍ਰੈਂਡ ਦੇ ਨਾਲ ਐਸ਼ ਪ੍ਰਸਤੀ ਕਰਕੇ ਸ਼ਰਾਬ ਪੀ ਕੇ ਮਰ ਜਾਣ ਵਾਲੇ ਨੂੰ ਸ਼ਹੀਦਾਂ ਦੇ ਬਰਾਬਰ ਬਿਠਾਉਣ ਦੀ ਮਤਲਬ ਕਿ ਇੱਕ ਸਾਜਿਸ਼ ਹੋ ਰਹੀ ਹੈ ਇਹ ਦੋ ਗੱਲਾਂ ਨੇ ਇਸ ਲੈਟਰ ਦੀ ਇੰਨੀ ਚਰਚਾ ਬਟੋਰੀ ਗੱਲ ਉੱਥੇ ਫੇਰ ਕੁਝ ਕਹਿਣ ਕਿ ਜੀ ਇਹ ਫੇਕ ਹੈ ਫੇਕ ਕਾਹਦਾ ਜਿਹੜੀ ਬੀਬੀ ਕਮਲਜੀਤ ਕੌਰ ਆ ਜੋ ਭੈਣ ਆ ਕਮਲਜੀਤ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਦੀ ਉਹਦੇ ਆਪਦੇ ਹਸਬੈਂਡ ਨੇ ਤੇ ਉਹ ਸ਼ੇਅਰ ਕੀਤੀ ਹੋਈ ਫੇਕ ਕਾਹਦੀ ਆ ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਰਲਦੀਆਂ ਨੇ ਆਪਸ ਦੇ ਵਿੱਚ ਜੁੜਦੀਆਂ ਨੇ ਕਿ ਜਿਹੜਾ ਰਾਜੋਆਣਾ ਦਾ ਪੱਤਰ ਆਇਆ ਰਾਜੋਆਣਾ ਦਾ ਪੱਤਰ ਕੋਈ ਇਹ ਨਹੀਂ ਹੈ ਕਿ ਏਦਾਂ ਲੱਗਦਾ ਹੋਵੇ ਕਿ ਆਪਣੇ ਆਪ ਦਿਲ ਚ ਉੱਠਿਆ ਵਲਵਲਾ ਤੇ ਕਾਗਜ਼ ਤੇ ਝਰੀਟ ਦਿੱਤਾ ਗਿਆ ਏਦਾਂ ਲੱਗਦਾ ਕਿ ਟਾਈਮਿੰਗ ਦੇ ਹਿਸਾਬ ਨਾਲ ਪਰਿਸਥਿਤੀਆਂ ਦੇ ਹਿਸਾਬ ਨਾਲ ਉਸ

0: ਇਮਾਰਤ ਤੈਅ ਕੀਤੀ ਗਈ ਹੈ।
1: ਤੇ ਅੱਛਾ, ਗਿਆਨੀ ਰਘਵੀਰ ਸਿੰਘ ਦੇ ਘਰ ਤੇ ਫਾਇਰਿੰਗ ਹੋਈ ਹੈ?
0: ਹਾਂਜੀ, ਵੇਖੋ, ਗਿਆਨੀ ਰਘਵੀਰ ਸਿੰਘ ਦੇ ਘਰ ਦੇ ਉੱਤੇ ਤੇ ਫਾਇਰਿੰਗ ਆਪਾਂ ਨਹੀਂ ਆਖ ਸਕਦੇ। ਦਰ ਅਸਲ ਕੀ ਆ ਕਿ ਜਿਹੜਾ ਇਹਨਾਂ ਦਾ ਘਰ ਆ, ਘਰ ਦੇ ਅੱਗੇ ਨਾ ਪਾਰਕਿੰਗ ਹੈ, ਪਾਰਕਿੰਗ ਦੀ ਜਗ੍ਹਾ ਤੇ ਤੁਹਾਨੂੰ ਪਤਾ ਹੀ, ਅੱਜ ਕੱਲ ਇੰਡੀਆ ਦੇ ਵਿੱਚ ਤਾਂ ਲੈਂਦਾ ਹੀ ਕੋਈ ਨੀ, ਪਾਰਕਿੰਗ ਦੀ ਜਗ੍ਹਾ ਬਣਾਉਣੀ ਪੈਂਦੀ ਹੈ, ਤੁਹਾਨੂੰ ਪਤਾ ਹੀ ਹੈ ਨਾ, ਉਹ ਬਣਾ ਲੈਂਦੇ ਆ। ਇੱਕ ਫੋਟੋ ਨੀ ਵਾਇਰਲ ਹੋਈ ਜਦੋਂ ਤੁਸੀਂ ਦੇਖਿਆ,
1: ਸਕੂਟਰੀ ਲੰਘਦੀ,
0: ਤੇ ਬਈ ਸਕੂਟੀ ਲੰਘਦੀ ਦਾ ਰਾਹ ਛੱਡ ਦਿੱਤਾ, ਧੰਨਵਾਦ ਜੀ। ਗੱਲ ਇਹ ਆ ਕਿ ਇਹ ਹਾਲ ਆ। ਅੱਛਾ ਵੀ ਓਦਾਂ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਜੋ ਮਤਲਬ ਉੱਥੇ ਗੱਡੀ ਲਾਈ ਸੀ, ਉਹਦੇ ਵਿੱਚ ਇੱਕ ਜਦੋਂ ਡਰਾਈਵਰ ਨੇ ਸਾਫ ਸਫਾਈ ਕਰਨੀ ਸ਼ੁਰੂ ਕੀਤੀ ਤੇ ਬੁਲਟ ਮਿਲਿਆ, ਮਤਲਬ ਬੋਨਟ ਚੋਂ। ਹੁਣ ਪੁਲਿਸ ਨੇ ਕਿਹਾ ਹੈ ਕਿ ਕਿਉਂਕਿ ਉੱਥੇ ਤੁਹਾਨੂੰ ਪਤਾ ਗੁਰਪ੍ਰੀਤ ਭੁੱਲਰ ਹੁੰਦਾ ਸੀ ਪਹਿਲਾਂ ਸੀਪੀ, ਉਹਦੇ ਬਦਲ ਦਿੱਤਾ, ਉਹਦੀ ਜਗ੍ਹਾ ਲਾਇਆ ਹਰਮਨਵੀਰ ਗਿੱਲ, ਜਸਵੀਰ ਡਿੰਪਾ ਦਾ ਭਰਾ। ਉਹ ਕਹਿੰਦਾ ਵੀ ਗੋਲੀ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਉੱਤੋਂ ਥੱਲੇ ਨੂੰ ਆਈ ਹੈ, ਉੱਤੋਂ ਥੱਲੇ ਨੂੰ ਆਈ, ਮਤਲਬ ਕਿ ਇਹ ਹੋ ਸਕਦਾ ਕਿ ਲਾਗੇ ਛਾਗੇ ਕੋਈ ਫਾਇਰਿੰਗ ਹੋਈ ਹੋਵੇ, ਉਹਦੀ ਗੋਲੀ ਥੱਲੇ ਆ। ਤੇ ਦੂਜੇ ਪਾਸੇ ਤੁਸੀਂ ਵੇਖਿਆ ਹੀ ਹੋਣਾ, ਉਹ ਗਿਆਨੀ ਜੀ ਤੇ ਇੰਨੇ ਡਰੇ ਪਏ ਸੀ, ਕਹਿੰਦੇ ਜੀ ਅੱਗੇ ਵੀ ਕਾਫਲੇ ਦੇ ਵਿੱਚ ਕੋਈ ਗੱਲ ਵੜ ਗਈ ਸੀ ਜੀ, ਫਲਾਂ ਹੋ ਗਿਆ, ਢਮਕਾ ਹੋ ਗਿਆ। ਵੀ ਗੱਲ ਅਸਲ ਦੇ ਵਿੱਚ ਇਹ ਆ ਕਿ ਗਿਆਨੀ ਜੀ ਤੁਸੀਂ ਤੇ ਕਹਿ ਰਹੇ ਸੀਗੇ ਕਿ ਲੋਕਾਂ ਦੇ ਮਨਾਂ ਚ ਰੋਹ ਆ ਵੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋ ਗਿਆ, ਲੋਕਾਂ ਦੇ ਮਨਾਂ ਚ ਰੋਹ, ਤੇ ਲੋਕ ਇਹ ਵੀ ਕਹਿੰਦੇ ਤੁਹਾਡੇ ਪ੍ਰਤੀ ਵੀ ਰੋਹ ਆ, ਰੋਹ ਤੇ ਭਗਵੰਤ ਮਾਨ ਪ੍ਰਤੀ ਵੀ ਬਹੁਤ ਹੈ, ਰੋਹ ਤਾਂ ਰਾਜਾ ਵੜਿੰਗ ਦੇ ਪਿੱਛੇ ਵੀ ਲੋਕ ਚੁੱਕੀ ਫਿਰਦੇ ਆ, ਲਾਲਾ ਲਾਲਾ ਹੋਈ ਪਈ ਹੈ। ਤੇ ਰੋਹ ਦਾ ਮਤਲਬ ਕੀ ਆ ਕਿ ਤੁਸੀਂ ਇੱਕ ਪਾਸੇ ਤੇ ਗੁਰੂ ਘਰ ਦੇ ਵਿੱਚ ਕਿਸੇ ਹਮਲੇ ਦੀ ਨਿਖੇਧੀ ਵੀ ਕਰਦੇ ਨੇ ਤੇ ਫਿਰ ਬੋਝ ਕੇ ਜੇ ਕਹਿ ਜਾਂਦੇ ਨਹੀਂ ਨਹੀਂ ਨਹੀਂ ਇਹ ਸੰਗਤ ਦਾ ਰੋਹ ਆ, ਤਾਂ ਗੱਲ ਅਸਲ ਦੇ ਵਿੱਚ ਇਹ ਆ ਕਿ ਭਾਈ ਜੋ ਵੀ ਹੋਇਆ ਮੰਦਭਾਗਾ ਹੈ। ਤੇ ਦਰਅਸਲ ਹੁਣ ਜਾਂਚ ਪੜਤਾਲ ਚੱਲੂਗੀ, ਫਿਰ ਪਤਾ ਲੱਗੇਗਾ, ਇੱਕ ਸਕੂਟਰ ਸਵਾਰ ਜਿਹੜਾ ਹੈ ਉਹ ਸ਼ੱਕੀ ਆ, ਉਹਨੂੰ ਇਹਨਾਂ ਨੇ ਕਿਹਾ ਹਰਮਨਵੀਰ ਗਿੱਲ ਹੋਰਾਂ ਨੇ ਕਿਹਾ ਅਸੀਂ ਹਿਰਾਸਤ ਦੇ ਵਿੱਚ ਲਵਾਂਗੇ ਤੇ ਗਿਆਨੀ ਜੀ ਦੀ ਪੂਰੀ ਤਸੱਲੀ ਕਰਾਵਾਂਗੇ। ਗਿਆਨੀ ਜੀ ਤੇ ਡਰੇ ਹੀ ਬਹੁਤ ਪਏ ਸੀ, ਮਤਲਬ ਇਹੋ ਜਿਹੇ ਤੇ ਸਾਡੇ ਜਥੇਦਾਰ ਆ, ਇਹ ਤਾਂ ਇੰਨਾ ਡਰੇ ਪਏ ਸੀ, ਗੱਲ ਹੀ ਛੱਡ ਦੋ, ਕਹਿੰਦੇ ਸੀ ਨਹੀਂ ਨਹੀਂ ਜੀ ਮਾਮਲਾ ਗੰਭੀਰਤਾ ਨਾਲ ਲੈਣਾ ਚਾਹੀਦਾ। ਤੇ ਸਿਕਿਉਰਿਟੀ ਇਹਨਾਂ ਦੇ ਕੋਈ ਖੋਲਿਆ, ਜਥੇਦਾਰ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਸਿਕਿਉਰਿਟੀਆਂ ਚ ਰਹਿੰਦੇ ਆ, ਖਾਸ ਤੌਰ ਤੇ ਜਦੋਂ ਉਹ ਸਾਧ ਨੂੰ ਮਾਫ਼ੀ ਦਿੱਤੀ ਆ ਤੇ ਉਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਤੇ ਐਨ ਨਿਕਲਦੇ ਸੀ ਜਿਵੇਂ ਪੀ ਵੀ ਨਰਸਿਮਾ ਰਾਓ ਦੀ ਸਿਕਿਉਰਿਟੀ ਹੁੰਦੀ ਆ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਸਿਕਿਉਰਿਟੀ ਦੇ ਤੇ ਪੁਖਤਾ ਪ੍ਰਬੰਧ ਨਹੀਂ।
1: ਬਿਲਕੁਲ ਜੀ, ਭਾਣੇ ਚ ਰਹਿਣ ਦੇ ਆਦੇਸ਼ ਤਾਂ ਸਾਨੂੰ ਹੀ ਮਿਲਦੇ ਨੇ, ਇਹ ਆਪ ਤਾਂ ਇਹ ਫਿਰ
0: ਸਿਕਿਉਰਿਟੀ ਚ ਰਹਿੰਦੇ ਲੋਕਾਂ ਨੂੰ ਕਹਿੰਦੇ ਭਾਣੇ ਚ ਰਹੋ।
1: ਖੈਰ, ਤੇ ਪ੍ਰਧਾਨ ਜੀ ਡਿਸਚਾਰਜ ਕਰਤੇ ਹਸਪਤਾਲ ਚ ਫਿਰ?
0: ਹਾਂਜੀ ਹਾਂਜੀ, ਦੇਖੋ ਉਹ ਛੁੱਟੀ ਹੋ ਗਈ ਆ ਤੇ ਹਸਪਤਾਲ ਦੇ ਵਿੱਚੋਂ ਅਸਲ ਚ ਕੀ ਹੋਇਆ ਕਿ ਜਦੋਂ ਉੱਥੇ ਹਜ਼ੂਰ ਸਾਹਿਬ ਹਮਲਾ ਹੋਇਆ ਉਸ ਤੋਂ ਬਾਅਦ ਪ੍ਰਧਾਨ ਨੂੰ ਲੈ ਕੇ ਗਏ, ਯਾਨੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਗਏ ਲੋਕਲ ਹਸਪਤਾਲ ਚ। ਬੀਬਾ ਬਾਦਲ ਦੱਸਦੀ ਤਾਂ ਹੈ, ਕਹਿੰਦੀ ਨੇੜੇ ਹਸਪਤਾਲ ਵੀ ਹੈ ਨੀ ਸੀ, ਨੇੜੇ ਹਸਪਤਾਲ ਵੀ ਹੈ ਨੀ ਸੀ। ਉਸ ਤੋਂ ਬਾਅਦ ਉਹਨੂੰ ਥੋੜਾ ਦੂਰ ਲਿਜਾਇਆ ਗਿਆ, ਉੱਥੇ ਮਤਲਬ ਕਿ ਇਲਾਜ ਹੋਇਆ। ਫਿਰ ਅੱਛਾ, ਸੁਖਬੀਰ ਬਾਦਲ ਬਾਰੇ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੋ ਸਾਨੂੰ ਉਹਨਾਂ ਦੀ ਟੀਮ ਚ ਪਹਿਲਾਂ ਕਿਸੇ ਨੇ ਕਨਫਰਮ ਕੀਤਾ, ਕਹਿੰਦੇ ਜੀ ਇਹ ਛੋਟਾ ਜਿਹਾ ਟਾਂਕਾ। ਫਿਰ ਵਿਕਰਮ ਜੀਠੀਆ ਨੇ ਆਖਿਆ ਕਿ 10-12। ਹੁਣ ਬੀਬਾ ਬਾਦਲ ਕਹਿੰਦੀ ਵੀ 150 ਟਾਂਕਾ ਲੱਗ ਗਿਆ, ਕਮਾਲ ਦੀ ਗੱਲ ਹੈ। ਅੱਛਾ, ਇਹ ਤੋਂ ਵੀ ਅਗਲੀ ਗੱਲ ਆ ਕਿ ਫਿਰ ਇਹ ਲੈ ਆਏ ਮੈਦਾਨਤਾ ਚ।
1: ਅੱਛਾ ਜੀ,
0: ਮੈਦਾਨਤਾ ਹਸਪਤਾਲ ਆ ਜਿਹੜਾ ਇਹ ਚੁਟਾਲਿਆਂ ਦਾ ਵਿੱਚ ਹਿੱਸਾ ਹੈ, ਇਹਦੇ ਤੁਹਾਨੂੰ ਮੈਂ ਦੱਸਾਂ ਜਿਹੜਾ ਗੜਗਾਉਂ ਦੇ ਵਿੱਚ ਹੈ ਨਾ ਮੈਦਾਨਤਾ।
1: ਹਾਂਜੀ,
0: ਇਹ ਇਹਨਾਂ ਦੇ ਚੁਟਾਲਿਆਂ ਦਾ ਮਤਲਬ ਕਿ ਆਪਦਾ ਹੀ ਕਹਿ ਲਓ। ਤੇ ਉਹਤੇ ਬਾਅਦ ਫਿਰ ਮਤਲਬ ਸਥਿਤੀ ਸਾਫ ਹੋਈ ਕਿ ਦਰਅਸਲ ਸਰਜਰੀ ਵਗੈਰਾ ਹੋਏਗੀ। ਹੁਣ ਦੇਖੋ ਟਾਂਕੇ ਕਿੰਨੇ ਆ, ਇਹ ਤਾਂ ਬੀਬਾ ਜੀ ਨੇ ਦੱਸ ਦਿੱਤਾ, ਆਪਾਂ ਨੂੰ ਇਤਬਾਰ ਕਰਨਾ ਚਾਹੀਦਾ ਕਿ ਹਾਂ, ਕਿਉਂਕਿ ਟਾਂਕਿਆਂ ਤੋਂ ਬਗੈਰ ਤੇ ਕੋਈ ਏਦਾਂ ਦੀ ਕੱਟ ਨੂੰ ਇਲਾਜ ਮਿਲਦਾ ਵੀ ਨੀ। ਸੈਕਿੰਡ ਥਿੰਗ ਆ ਕਿ ਕੋਈ ਝੂਠ ਕਿਉਂ ਇਹਦੇ ਤੇ ਬੋਲ।

0: ਲੇਗਾ ਜਦੋਂ ਏਡੀ ਵੱਡੀ ਸੱਟ ਲੱਗੀ ਆ। ਜੋ ਹੋਇਆ ਉਹ ਇਹ ਹੋਇਆ ਹੈ ਕਿ ਜਿਸ ਵੇਲੇ ਇਹ ਕਿਉਂਕਿ ਦੋ ਗੁਰੂ ਘਰਾਂ ਦੇ ਵਿੱਚ ਮੱਥਾ ਟੇਕ ਚੁੱਕੇ ਸਨ, ਤੀਜੇ ਚੋਂ ਟੇਕ ਕੇ ਜਿਹੜਾ ਮਾਤਾ ਸਾਹਿਬ ਦੇਵਾ ਹੈਗਾ ਨਾ ਗੁਰੂ ਘਰ ਉਹਦੇ ਚੋਂ ਟੇਕ ਕੇ ਜਦੋਂ ਇਹ ਥੱਲੇ ਨੂੰ ਨਿਕਲ ਰਹੇ ਸੀਗੇ ਜਿੱਥੇ ਪੈਰ ਧੋਨੇ ਆਪਾਂ, ਉਸ ਜਗ੍ਹਾ ਤੇ ਆ ਕੇ ਇੱਕ ਬੰਦਾ ਤੇਜ਼ੀ ਦੇ ਨਾਲ ਹਮਲਾ ਕਰ ਤੇਜ਼ੀ ਨਾਲ ਹਮਲਾ ਕਰਦਾ ਹੈ ਤੇ ਉਹਦੇ ਕੋਲ ਜਿਹੜਾ ਹਥਿਆਰ ਸੀ ਉਹ ਵੀ ਅਜੀਬ ਹੈ। ਜੇ ਤੁਸੀਂ ਵੇਖੋਗੇ ਤਲਵਾਰ ਨਹੀਂ ਹੈ, ਪਹਿਲਾਂ ਤੇ ਇਹ ਹੈ ਨਾ ਤਲਵਾਰ ਨਾਲ ਹਮਲਾ ਕੀਤਾ, ਨਹੀਂ ਇਹ ਕਿਰਚ ਨੁਮਾ ਹਥਿਆਰ ਆ, ਤਿੱਖਾ ਹਥਿਆਰ ਆ, ਲੰਬਾ ਹਥਿਆਰ ਆ। ਉਹ ਤੋਂ ਬਾਅਦ ਜਦੋਂ ਸੱਟ ਲੱਗ ਜਾਂਦੀ ਹੈ ਇਹਦੇ ਵਿੱਚ ਕੀ ਹੈ ਕਿ ਜਿਹੜਾ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦਾ ਇੱਕ ਹੈਗਾ ਸੀਗਾ ਜਵਾਨ ਕੇਂਦਰੇ ਸੰਤੋਸ਼ ਕੇਂਦਰੇ ਮਹਾਰਾਸ਼ਟਰ ਦਾ, ਉਹਨੇ ਅੱਗੇ ਵੱਧ ਕੇ ਫਿਰ ਤੇਜ਼ੀ ਦੇ ਨਾਲ ਆਪਣਾ ਹੱਥ ਕੀਤਾ ਤੇ ਉਹਦੇ ਵੀ ਸੱਟ ਲੱਗੀ ਤੇ ਉਹ ਤੋਂ ਬਾਅਦ ਇਹਨੂੰ ਕਾਬੂ ਪਾ ਲਿਆ ਗਿਆ। ਇਹ ਬੰਦਾ ਜਿਹੜਾ ਜਸਪਾਲ ਸਿੰਘ ਇਹਦਾ ਨਾਮ ਆ, ਇਹ ਕੁਛ ਸਮਾਂ ਅਖਬਾਰ ਵੀ ਚਲਾਉਂਦਾ ਰਿਹਾ ਤੇ ਵਕਾਲਤ ਦੀ ਇਹਨੇ ਪੜ੍ਹਾਈ ਵੀ ਕੀਤੀ ਸੀ, ਸਨੈਕਸ ਦੀ ਦੁਕਾਨ ਵੀ ਕਰਦਾ ਰਿਹਾ। ਉੱਤੇ ਬਾਅਦ ਕੀ ਹੈ ਕਿ 2 ਸਾਲ ਤੋਂ ਇੱਥੇ ਰਹਿ ਰਿਹਾ ਸੀ, ਇਹਦੀ ਵਾਈਫ ਟੀਚਰ ਹੈ, ਇਹ ਨਹੀਂ ਹੈ ਕਿ ਕੋਈ ਅਨਪੜ੍ਹ ਹੈ ਕੋਈ ਏਦਾਂ ਓਦਾਂ ਦੀ ਗੱਲ ਆ। ਵਾਈਫ ਇਹਦੀ ਇੱਕ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਟੀਚਰ ਆ ਤੇ ਉਹਦੇ ਕੋਲ ਇਹਦਾ ਭਤੀਜਾ ਰਹਿੰਦਾ ਹੈ, ਜਦਕਿ ਇਹਦੀ ਬੇਟੀ ਆ ਉਹ ਮੈਰਿਡ ਹੈ। ਇਹਦੇ ਤੇ ਹੁਣ ਜਾਂਚ ਪੜਤਾਲ ਜਿਹੜੀ ਬੈਠੀ ਆ ਕਿ ਭਾਈ ਕੋਈ ਸਾਜਿਸ਼ ਤਾਂ ਨਹੀਂ, 11 ਦਿਨ ਦਾ ਰਿਮਾਂਡ ਲਿਆ ਗਿਆ ਇਹਦਾ, ਕੇਸ ਤਾਂ ਬਹੁਤ ਤਗੜਾ ਬਣਿਆ, 11 ਦਿਨ ਦਾ ਰਿਮਾਂਡ ਲਿਆ ਗਿਆ। ਜੋ ਮੀਡੀਆ ਦੇ ਵਿੱਚ ਪੁਲਿਸ ਇੰਟੈਰੋਗੇਸ਼ਨ ਦੀ ਪ੍ਰਾਇਮਰੀ ਕਹਿ ਲਓ ਕਿ ਗੱਲ ਆਈ ਆ ਸਾਹਮਣੇ, ਉਹ ਇਹ ਆਈ ਆ ਕਿ ਭਾਈ ਇਹਨੇ ਜੋ ਹਮਲਾ ਕੀਤਾ ਇਹ ਕੁਛ ਇਧਰੋਂ ਜਿਵੇਂ ਡਰੱਗ ਵਰਗਾ ਇਸ਼ੂ ਸੀਗਾ, ਉਹਦੇ ਤੇ ਬਹੁਤ ਨਾਰਾਜ਼ ਸੀਗਾ। ਇਹ ਬੜਾ ਅਜੀਬ ਸਵਾਲ ਆ ਕਿ ਰਹਿੰਦਾ ਤੇ ਮਹਾਰਾਸ਼ਟਰ ਹੈ ਤਾਂ ਪੁਣੇ ਦਾ ਜੰਪਾ ਲਿਆ ਇਹਨੂੰ ਪੰਜਾਬ, ਅੱਛਾ ਤੇ ਇਹਨੂੰ ਮਹਾਰਾਸ਼ਟਰ ਦੇ ਬੰਬੇ ਦੇ ਵਿੱਚ ਡਰੱਗ ਨਹੀਂ ਦਿਖਦਾ, ਜਿੱਥੇ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਜਿੰਨੀ ਖਪਤ ਤੇ ਇੱਕ ਸ਼ਹਿਰ ਦੇ ਵਿੱਚ ਹੈ, ਜਿੱਥੋਂ ਮਤਲਬ ਕਿ ਪੋਰਟਸ ਤੋਂ ਉਤਰ ਕੇ ਇੱਧਰ ਨੂੰ ਡਰੱਗ ਆਉਂਦੇ ਨੇ, ਇਹਨੂੰ ਇਹ ਨਹੀਂ ਦਿਖਦਾ। ਮਤਲਬ ਜੇ ਆਪਾਂ ਡਰੱਗ ਦੀ ਗੱਲ ਕਰੀਏ ਤਾਂ ਇਸੇ ਹੀ ਕਹਿ ਲਓ ਕਿ ਕੜੀ ਤਹਿਤ ਇਹਨਾਂ ਹੀ ਸਵਾਲਾਂ ਦੇ ਜਵਾਬ ਟੋਲਣ ਵਾਸਤੇ ਲੰਮਾ ਚੌੜਾ ਇਹਦਾ ਰਿਮਾਂਡ ਲਿਆ ਹੈਗਾ।
1: ਅੱਛਾ, ਹਰਿਆਣਾ ਦੇ ਵਿੱਚ ਬੜਾ ਬਵਾਲ ਹੋਇਆ ਜੀ, ਝੀਂਡਾ ਖਿਲਾਫ ਪਰਚਾ ਹੋਇਆ।
0: ਦੇਖੋ ਇਹ ਬਵਾਲ ਕਿਉਂ ਹੋਇਆ ਸੀਗਾ, ਤੁਹਾਨੂੰ ਪਤਾ ਇੱਥੇ ਉਹ ਹੈਗਾ ਇੱਕ ਮੰਡ,
1: ਹਾਂਜੀ
0: ਗੁਰਸਿਮਰਨ ਮੰਡ, ਗੁਰਸਿਮਰਨ ਮੰਡ ਜਿਹੜਾ ਸੀਗਾ ਇਹਦਾ ਦਾਦਾ ਪਿੰਡ ਦਾ ਸਰਪੰਚ ਸੀ ਉੱਥੋਂ ਦਾ, ਇਹਦਾ ਪਿਓ ਰੀਅਲ ਅਸਟੇਟ ਦਾ ਕਾਰੋਬਾਰੀ ਸੀਗਾ। ਚਲੋ ਇਹ ਹੋਇਆ ਗਾ, ਇਹ ਤੁਹਾਨੂੰ ਪਤਾ ਹੀ ਹੈ ਜਿੱਧਰ ਨੂੰ ਪੈ ਤੁਰਿਆ, ਇਹ ਕਾਂਗਰਸੀ ਸੀ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣ ਗਿਆ ਕਾਂਗਰਸ ਦਾ ਤੇ ਬੜੀ ਖੜਕ ਪਈ ਸੀ, ਮਿੱਤਰਾਂ ਚ ਖੜਕ ਪਈ ਹੈ ਨਾ, ਜਰਾ ਸੁਣ ਕੇ ਜਾਈ ਸਰਦਾਰਾ, ਕਿਹਦੇ ਕਿਹਦੇ ਚ ਖੜਕੀ ਸੀਗੀ, ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਹਾਡੇ ਦੇ ਦਰਮਿਆਨ। ਉਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਕੈਪਟਨ ਦੇ ਹੱਕ ਚ ਜਾਂ ਕਹਿ ਲਓ ਕਿ ਬਾਜਵਾ ਦੇ ਵਿਰੋਧ ਦੇ ਵਿੱਚ, ਬਾਜਵਾ ਜਦੋਂ ਬੋਲਦੇ ਤੇ ਭਾਜਪਾ ਆਪਣੇ ਆਪ ਹੀ ਲੈ ਨਿਕਲ ਜਾਂਦਾ ਮੂੰਹ। ਮਾਨ ਨੇ ਵੀ ਕਈ ਗੱਲਾਂ ਬਹੁਤ ਸਖਤਾਈ ਨਾਲ ਸਾਨੂੰ ਸਿਖਾਈਆਂ ਨੇ। ਅੱਛਾ ਬਈ ਉਸ ਵੇਲੇ ਇਹ ਬੰਦਾ ਲੁਧਿਆਣਾ ਜ਼ਿਲ੍ਹਾ ਕਾਂਗਰਸ ਦਾ ਇੱਕ ਬਹੁਤ ਵਧੀਆ ਅਹੁਦੇਦਾਰ ਸੀ, ਉਹ ਤੋਂ ਬਾਅਦ ਇਹਨੇ ਸ਼ਰਮ ਵੀ ਲਾ ਲਈ ਤੇ ਆਪਦੀ ਦਸਤਾਰ ਵੀ ਲਾ ਲਈ, ਤੁਹਾਨੂੰ ਪਤਾ ਹੀ ਹੈ ਦਸਤਾਰ ਲਾ ਕੇ ਕਦੇ ਮੂਰਤੀ ਨੂੰ ਸਾਫ਼ ਕਰਨ ਲੱਗ ਪਿਆ ਕਦੇ ਇੱਧਰ ਕਦੇ ਉੱਧਰ। ਇਹ ਗਿਆ ਸੀ ਗੁਰਦੁਆਰਾ ਪੰਜੂਖੜਾ ਸਾਹਿਬ, ਉੱਥੇ ਇਸ ਬੰਦੇ ਨੇ ਧੱਕੇ ਦੇ ਨਾਲ ਜਿਹੜਾ ਰਸਤਾ ਬੰਦ ਸੀ ਉੱਧਰ ਦੀ ਗੱਡੀ ਲੰਘਾਉਣ ਦਾ ਯਤਨ ਕੀਤਾ। ਇੱਕ ਨੌਜਵਾਨ ਦੇ ਕਹਿੰਦੇ ਕਿ ਕਾਫੀ ਸੱਟ ਵੀ ਲੱਗੀ ਇਸ ਦਰਮਿਆਨ, ਉਹਨਾਂ ਫਿਰ ਇਹਨੂੰ ਫੜ ਲਿਆ। ਚਲੋ ਹਿੰਸਾ ਮਾੜੀ ਗੱਲ ਆ, ਇਹਨੂੰ ਕੁੱਟਿਆ ਬਹੁਤ, ਕੁੱਟ ਖਾ ਕੇ ਵੀ ਪਤਾ ਨੀ ਇਹਦਾ ਦਿਮਾਗ ਥੋੜਾ ਜਿਹਾ ਹਿੱਲ ਗਿਆ, ਕਹਿੰਦਾ ਉਹਨਾਂ ਨੂੰ ਮੇਰੀ ਬਾਂਹ ਨੀ ਦੇ ਸੀ ਨਹੀਂ ਤਾਂ ਬਾਂਹ ਵੱਢ ਦੇਣੀ ਸੀ। ਕਹਿੰਦਾ ਵੀ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਕਿਹਾ, ਮੇਰੇ ਮੂੰਹ ਖਾਲਿਸਤਾਨ ਮੁਰਦਾਬਾਦ ਦਾ ਨਿਕਲਿਆ, ਫਿਰ ਉਹ ਕੁੱਟਣ ਲੱਗ ਪਏ। ਪਰਮਾਤਮਾ ਦੀ ਸ਼ਕਤੀ ਆ, ਇੰਨੇ ਛਿੱਤਰ ਖਾ ਕੇ ਵੱਜਦਾ ਥੋੜੀ ਆ,
1: ਕਹਿੰਦਾ ਮੈਨੂੰ ਬਹੁਤ ਤਾਕਤ ਦਿੱਤੀ ਹੈ ਕੁੱਟ ਖਾਣ ਦੀ।
0: ਬਈ ਇਹ ਤਾਂ ਪਰਮਾਤਮਾ ਨੇ ਸ਼ਕਤੀ ਦਿੱਤੀ ਵੀ ਮੈਂ ਇੰਨੀ ਕੁੱਟ ਖਾ।

0: ਨਾ ਅੱਛਾ ਉਤੋਂ ਬਾਅਦ ਕੀ ਹੋਇਆ ਕਿ ਹਰਿਆਣੇ ਦੇ ਜਿਹੜੇ ਸਿੱਖ ਨੇ ਉੱਥੇ ਤੁਹਾਨੂੰ ਪਤਾ ਬੜੀ ਵੱਡੀ ਤਾਦਾਦ ਹੈ ਸਿੱਖਾਂ ਦੀ ਜੇ ਆਪਾਂ ਵੇਖੀਏ ਲੱਖਾਂ ਦੇ ਵਿੱਚ ਉਹਨਾਂ ਦੀ ਵਰਤੋਂ ਉਹ ਫਿਰ ਇਕੱਠੇ ਹੋਏ ਜਿਹੜੇ ਉਹ ਮੁੰਡੇ ਫੜੇ ਇਹਦੇ ਤੇ ਹਮਲਾ ਕਰਨ ਦੇ ਦੋਸ਼ ਹੇਠ ਉਹਨਾਂ ਦੀ ਰਿਹਾਈ ਵਾਸਤੇ ਅਤੇ ਮੰਡ ਤੇ ਮੁਕੱਦਮਾ ਦਰਜ ਕਰਵਾਉਣ ਵਾਸਤੇ ਉਹ ਉੱਥੇ ਇਕੱਤਰ ਹੋਏ ਗੱਲ ਆ ਕਿ 6-7 ਘੰਟੇ ਇਹਨਾਂ ਨੇ ਹਾਈਵੇ ਜਾਮ ਕਰੀ ਰੱਖਿਆ ਉਹਤੇ ਬਾਅਦ ਕੀ ਹੁੰਦਾ ਹੈ ਕਿ ਲਾਠੀਚਾਰਜ ਦਾ ਬੜਾ ਭਿਆਨਕ ਲਾਠੀਚਾਰਜ ਕੀਤਾ ਗਿਆ ਬਹੁਤ ਹੀ ਜ਼ਿਆਦਾ ਬਰੂਟਲਿਟੀ ਦਿਖਾਈ ਗਈ ਤੇ ਅਖੀਰ ਇਹਨਾਂ ਨੇ ਕੀ ਕਰਿਆ ਹੁਣ ਕਿ 400 ਸਿੱਖਾਂ ਤੇ ਜਿਹਦੇ ਵਿੱਚ ਜਗਦੀਸ਼ ਝਿੰਡਾ ਜਿਹੜੇ ਕਿ ਪ੍ਰਧਾਨ ਨੇ ਉੱਥੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਉਹ ਤੇ 400 ਬੰਦਾ ਹੋ ਰਿਹਾ ਉਹਨਾਂ ਤੇ ਮਾਮਲਾ ਵੀ ਦਰਜ ਕਰ ਹਾਂ ਪੁਲਿਸ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਨੇ ਕੁਛ ਮੈਂ ਵੀਡੀਓ ਦੇਖ ਰਿਹਾ ਸੀ ਕਿ ਵੱਡੇ ਪਏ ਅੰਗੂਠਾ ਗੱਠਾ ਵੱਡਿਆ ਪਿਆ ਤੋਂ ਕਾਫੀ ਜ਼ਿਆਦਾ ਟਕਰਾਅ ਹੋਇਆ ਪਰ ਜਿਹੜਾ ਸਾਰਾ ਕੁਛ ਹੋਇਆ ਉਹਦੀ ਜਿਹੜੀ ਮੁੱਢਲੀ ਮੰਗ ਸੀ ਉਹ ਇਹ ਸੀ ਕਿ ਮੰਡ ਤੇ ਵੀ ਮੁਕੱਦਮਾ ਕਰੋ ਤੇ ਕਮਾਲ ਦੀ ਗੱਲ ਆ ਕਿ ਇਸ ਵਿਵਾਦ ਤੋਂ ਬਾਅਦ ਇੰਨਾ ਕੁਛ ਹੋਣ ਤੋਂ ਬਾਅਦ ਮੰਡ ਤੇ ਮੁਕੱਦਮਾ ਵੀ ਕਰਤਾ ਪੁਲਿਸ ਨੇ ਮੈਂ ਕਿਹਾ ਲੈ ਤੇਰੇ ਤੇ ਰੱਬ ਦੀ ਕਿਰਪਾ ਹੋਰ ਹੋ ਗਈ ਆ ਕੱਲੇ ਛਿੱਤਰ ਹੀ ਨਹੀਂ ਤੇਰੇ ਤੇ ਮੁਕੱਦਮਾ ਵੀ ਰੱਬ ਨੇ ਦਰਜ ਕਰਵਾਤਾ ਲੈ ਭੁਗਤੀ ਆ ਤੇ ਯਾਨੀ ਗੱਲ ਇਹ ਆ ਕਿ ਭਾਈ ਚਲੋ ਠੀਕ ਆ ਹੋ ਸਕਦਾ ਹੈ ਕਿ ਪ੍ਰਦਰਸ਼ਨਕਾਰੀ ਵੀ ਕਿਤੇ ਨਾ ਕਿਤੇ ਵਾਇਲੈਂਟ ਹੋਏ ਹੋਣ ਕਿਤੇ ਨਾ ਕਿਤੇ ਕੋਈ ਹੋ ਜਾਂਦੀ ਉਨੀ ਕਿ ਮੈਂ ਉਹਨਾਂ ਨੂੰ ਨਿਰਾ ਬਈ ਉਹਨਾਂ ਨੂੰ ਬਰੀ ਵੀ ਨਹੀਂ ਕਰੂੰਗਾ ਬਟ ਇਹ ਆ ਕਿ ਤੁਸੀਂ ਨੌਬਤ ਕਿਉਂ ਦਿੱਤੀ ਗੱਲ ਇਹ ਆ ਕਿ ਇਹੋ ਜਿਹੇ ਮੈਂ ਹੁਣ ਸ਼ਬਦ ਨਹੀਂ ਬੋਲ ਸਕਦਾ ਮਾਈਕ ਦੀ ਮਰਿਆਦਾ ਹੁੰਦੀ ਆ ਵੀ ਇਹੋ ਜਿਹੇ ਬੰਦੇ ਤੇ ਆਪੇ ਤੁਸੀਂ ਸ਼ਬਦ ਆਪਦੇ ਹਿਸਾਬ ਨਾਲ ਫਿੱਟ ਕਰ ਲਿਓ ਵੀ ਗੱਲ ਇਹ ਆ ਕਿ ਭਈ ਇਹੋ ਜਿਹੇ ਬੰਦੇ ਤੇ ਜਿਹੜੇ ਬੰਦੇ ਨੇ ਲਾਅ ਬ੍ਰੇਕ ਕੀਤਾ ਹੈ ਕੋਈ ਰੂਲ ਬ੍ਰੇਕ ਕੀਤਾ ਹੈ ਉਹਦੇ ਤੇ ਮੁਕੱਦਮਾ ਪਹਿਲੀ ਸੱਟੇ ਕਰ ਦੋ ਠੀਕ ਆ ਕਿ ਜਿਹੜਾ ਉਹਦੇ ਨਾਲ ਹੋਇਆ ਉਹ ਵੀ ਮੁਕੱਦਮਾ ਤੇ ਜਦੋਂ ਕ੍ਰੋਸ ਮੁਕੱਦਮਾ ਹੋ ਜਾਏਗਾ ਤਾਂ ਫਿਰ ਦੂਜਾ ਬੰਦਾ ਸਾਹਮਣੇ ਆਉਣਾ ਵੀ ਇਹ ਕਾਨੂੰਨ ਤੇ ਭਰੋਸਾ ਪ੍ਰਗਟਾਉਂਦਾ ਨਾ ਕਿ ਹਾਂ ਜਿੰਨੀ ਕੁ ਮੈਂ ਕੀਤੀ ਯਾਰ ਮੈਂ ਭੁਗਤੂੰਗਾ ਜਿੰਨੀ ਕੁ ਇਹਨੇ ਕੀਤੀ ਇਹ ਭੁਗਤੇ
1: ਜੀ ਬਾਰਡਰ ਤੇ ਫੇਰ ਰੋਕ ਲਿਆ ਜੀ ਕਿਸਾਨ
0: ਹਾਂਜੀ ਦੇਖੋ ਕਿਸਾਨਾਂ ਦਾ ਜਿਹੜਾ ਮਾਮਲਾ ਹੈ ਨਾ ਕਿਸਾਨਾਂ ਦਾ ਮਾਮਲਾ ਇਉਂ ਆ ਕਿ ਇੱਕ ਤੇ ਇੱਧਰ ਪੰਜਾਬ ਸਰਕਾਰ ਹੁਣ ਜਾਣ ਵਾਲੀ ਆ ਇਹਨਾਂ ਦੇ ਨਾਲ ਵੀ ਇਹਨਾਂ ਦਾ ਅੱਡਾ ਲੱਗਾ ਰਹਿੰਦਾ ਹੈ ਦੂਜੇ ਪਾਸੇ ਕੇਂਦਰ ਦੇ ਨਾਲ ਵੀ ਕੁਛ ਇਹਨਾਂ ਦੀਆਂ ਮੰਗਾਂ ਸੰਬੰਧੀ ਮਾਮਲਾ ਚੱਲਦਾ ਰਹਿੰਦਾ ਹੈ ਇਹ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਾਲੇ ਇਹ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਵਿਰੋਧ ਦੇ ਵਿੱਚ ਤੇ ਜਿਹੜੇ ਕੁਛ ਹੋਰ ਕਿਸਾਨੀ ਮੁੱਦੇ ਆ ਇਹਨਾਂ ਨੂੰ ਲੈ ਕੇ 51 ਕਿਸਾਨਾਂ ਨੇ ਐਤਵਾਰ ਨੂੰ ਹਰਿਆਣਾ ਦੀ ਹੱਦ ਨਾਲ ਲੱਗਦੇ ਖਨੌਰੀ ਤੋਂ ਪੈਦਲ ਹੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿੱਥੇ ਇਹਨਾਂ ਨੂੰ ਡੱਕ ਲਿਆ ਗਿਆ ਕਿਉਂਕਿ ਉੱਥੇ ਪਹਿਲਾਂ ਹੀ ਬੜੇ ਇੰਤਜ਼ਾਮਾਂ ਸਨ ਸੁਰੱਖਿਆ ਦੇ ਤੁਹਾਨੂੰ ਪਤਾ ਹੀ ਹੈ ਹਰਿਆਣਾ ਤਾਂ ਬਹੁਤ ਜ਼ਿਆਦਾ ਅਲਰਟ ਗਿਆ ਤਾਂ ਫਿਰ ਇਹਨਾਂ ਨੇ ਖਨੌਰੀ ਵਿਖੇ ਹੀ ਧਰਨਾ ਇਹ ਡੱਲੇਵਾਲ ਸਾਹਿਬ ਹੀ ਆ ਤੁਹਾਨੂੰ ਪਤਾ ਪਰ ਇਹ ਡੱਲੇਵਾਲ ਸਾਹਿਬ ਦੀ ਮੈਨੂੰ ਹਕਮਤ ਅਮਲੀ ਰਣਨੀਤੀ ਕੋਈ ਸਮਝ ਨਹੀਂ ਪਈ ਇਹ ਫਿਰ ਉੱਥੇ ਆ ਗਿਆ ਖਨੌਰੀ ਪਹੁੰਚਾ ਕੇ ਤੁਹਾਨੂੰ ਯਾਦ ਹੋਣਾ ਪਹਿਲਾਂ ਵੀ ਖਨੌਰੀ ਬੈਠੇ ਸੀਗੇ ਖਨੌਰੀ ਇਹਨਾਂ ਮੁੰਡਾ ਮਰਵਾ ਲਿਆ ਇੰਨਾ ਕੁਛ ਕੀਤਾ ਸਭ ਕੁਛ ਕਰ ਕਰਾ ਕੇ ਅੰਤ ਚ ਕੀ ਹੋਇਆ ਸੀ ਅੰਤ ਚ ਇਹ ਹੋਇਆ ਕਿ ਇਹ ਦੋਵੇਂ ਸਰਵਣ ਪੰਧੇਰ ਤੇ ਡੱਲੇਵਾਲੀਆ ਇਹ ਉੱਥੇ ਚੰਡੀਗੜ੍ਹ ਗਏ ਆਖੇ ਜੀ ਗੱਲ ਕਰਨੀ ਹੈ ਇਹ ਉੱਥੇ ਕਾਬੂ ਕਰ ਲਏ ਤੇ ਉਹਨਾਂ ਨੇ ਇੰਨਾ ਕੁੱਟਿਆ ਕਿਸਾਨਾਂ ਨੂੰ ਇੰਨਾ ਕੁੱਟਿਆ ਕਿਸਾਨਾਂ ਨੂੰ ਤੇ ਚੰਦਰੇ ਟਰਾਲੀਆਂ ਵੀ ਲੁੱਟ ਕੇ ਲੈ ਗਏ ਤੁਹਾਨੂੰ ਪਤਾ ਹੀ ਤੋ ਗੱਲ ਇਹ ਆ ਕਿ ਇਹ ਫਿਰ ਉੱਥੇ ਬਹਿ ਗਏ ਆ ਹੁਣ ਦੇਖਦੇ ਆ ਕਿ ਕਿੰਨਾ ਕੁ ਸਮਰਥਨ ਮਿਲਦਾ ਪਰ ਹਰਿਆਣੇ ਵਾਲੇ ਕਿਸੇ ਵੀ ਪ੍ਰਦਰਸ਼ਨ ਨੂੰ ਏਦਾਂ ਕਿਸੇ ਵੀ ਮਾਰਚ ਨੂੰ ਕਿਸਾਨ ਨੀ ਦੇ ਨਾਲ ਸੰਬੰਧਿਤ ਉਹ ਗਾਂ ਜਾਣ ਹੀ ਨਹੀਂ ਦਿੰਦੇ ਕਿਉਂਕਿ ਉੱਤੇ ਹਦਾਇਤ ਜਿਹੜੀ ਆ ਉਹ ਆ ਜਾਂਦੀ ਆ ਕਿ ਭਾਈ ਇਹਨਾਂ ਨੂੰ ਇੱਥੇ ਡੱਕ ਲਓ ਤੇ ਉਹਨਾਂ ਦੇ ਕੋਲ ਤੇ ਸਾਰੇ ਕੰਕਰੀਟ ਵਗੈਰਾ ਤੇ ਸਭ ਕੁਛ ਹੈਗਾ ਉਹ ਨਾਲ ਦੀ ਨਾਲ ਪ੍ਰਬੰਧ ਕਰਕੇ ਇਹਨਾਂ ਨੂੰ ਰੋਕ ਲੈਂਦੇ ਆ ਦੂਜੀ ਗੱਲ ਆ ਕਿ ਜਿਹੜਾ ਇੰਡੀਆ US ਟ੍ਰੇਡ ਦਾ ਮਾਮਲਾ ਦੇਖੋ ਉਹਦੇ ਚ ਕੀ ਹੈ ਨਾ ਇੱਕ ਚੋਰ ਮੋਰੀ ਹੈਗੀ ਤਾਂ ਹੈ ਜਿਵੇਂ ਮਸਲਨ ਇੱਕ ਮੈਂ ਛੋਟੀ ਜਿਹੀ ਮਿਸਾਲ ਦਿੰਦਾ ਤੁਹਾਨੂੰ ਵੀ ਇਥਨੋਲ 20 ਦਾ ਬੜਾ ਰੌਲਾ ਪੈਂਦਾ ਪੈਂਦਾ ਨਾ ਜੀ ਉਹਦੇ ਚ ਕੀ ਆ ਕਿ ਇਹਨਾਂ ਨੇ ਕਿਹਾ ਸੀ E20 ਤੋਂ ਅਸੀਂ E30 ਕਰਾਂ E20 ਵਾਸਤੇ ਹੀ ਜਿਹੜਾ ਰੌ ਹੈ ਤੁਹਾਨੂੰ ਪਤਾ ਉਹ ਮਿਆਂਮਾਰ ਜਾਂ ਯੂਕਰੇਨ ਇਧਰੋਂ ਲਿਆਉਣਾ ਪੈਂਦਾ।

0: ਸਾਨੂੰ ਮੱਕਾ ਸਭ ਤੋਂ ਵੱਡੀ ਗੱਲ ਹੈ। ਉਸ ਮੱਕੇ ਦੀ ਜੇ ਕਹਾਣੀ ਨੂੰ ਆਪਾਂ ਅੱਗੇ ਤੋਰੀਏ ਤੇ ਤੁਹਾਨੂੰ ਪਤਾ ਮੱਕੇ ਤੋਂ ਮਾਕਾ ਅਮਰੀਕਾ ਫਸਟ ਬਣਾਉਣ ਵਾਲਾ ਜਿਹੜਾ ਡੋਨਲਡ ਟਰੰਪ ਆ ਉਹਦਾ ਮਾਕਾ ਦਾ ਜਿਹੜਾ ਵਰਗ ਹੈ ਸਭ ਤੋਂ ਵੱਡਾ ਵਰਗ ਉਹਦੇ ਚ ਇੱਕ ਕਿਸਾਨ ਵੀ ਸ਼ਾਮਿਲ ਆ। ਜਦੋਂ ਤੁਹਾਨੂੰ ਪਤਾ ਟ੍ਰੇਡ ਵਾਰ ਚੱਲੀ ਸੀ ਤਾਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਚਾਈਨਾ ਨੇ ਇਹਨਾਂ ਦੇ ਖੇਤੀ ਉਤਪਾਦ ਕਿਉਂਕਿ ਚਾਈਨਾ ਜਿਵੇਂ ਸੂਰਸਾਰ ਪਾਲਦੇ ਬਹੁਤ ਵੱਡਾ ਧੰਦਾ ਉਹਨਾਂ ਦਾ ਉਹਦੀ ਫੀਡ ਵਗੈਰਾ ਦੇ ਵਿੱਚ ਮੱਕਾ ਪੈਂਦਾ ਹੈ। ਡਰ ਅਸਲ ਕੀ ਹੈ ਉਹਨਾਂ ਨੇ ਉਹ ਚੀਜ਼ਾਂ ਖਰੀਦਣੀਆਂ ਬੰਦ ਕਰ ਦਿੱਤੀਆਂ ਹੁਣ ਖੇਤੀ ਬਾਜ਼ਾਰ ਬੰਦ ਹੋ ਗਿਆ। ਜਿਹੜਾ ਉੱਥੋਂ ਦਾ ਕਿਸਾਨ ਆ ਉਹ ਕਹਿੰਦਾ ਵੀ ਸਾਨੂੰ ਖੇਤੀ ਬਾਜ਼ਾਰ ਲੈ ਕੇ ਦੇ ਹੁਣ ਮਗਰ ਪਿਆ ਤੁਹਾਨੂੰ ਪਤਾ ਤੇ ਨਰਿੰਦਰ ਮੋਦੀ ਨਾਲ ਤੇ ਉਹੀ ਇਹਨਾਂ ਦਾ ਇਸ਼ਕ ਚੱਲਦਾ ਰਹਿੰਦਾ ਇਹ ਜੋ ਇਸ਼ਕ ਹੈ ਥੋੜਾ ਸਾ ਰਿਸਕ ਹੈ। ਤਾਂ ਅੱਛਾ ਹੁਣ ਗੱਲ ਇਹ ਆ ਕਿ ਇਹ ਤੇ ਵਾਕਿਆ ਕਿਸਾਨਾਂ ਦਾ ਵੈਲਿਡ ਪੁਆਇੰਟ ਹੈ ਕਿ ਜੇ ਇਹ ਡੀਲ ਹੁੰਦੀ ਹੈ ਤਾਂ ਉਹਨਾਂ ਦੇ ਇਸ ਤਰ੍ਹਾਂ ਦੇ ਖੇਤੀ ਉਤਪਾਦ ਵਾਸਤੇ ਬਾਜ਼ਾਰ ਖੁੱਲ ਜਾਏਗਾ। ਦੂਜੀ ਗੱਲ ਇਹ ਕਿ ਐਥਨੋਲ 20 ਦੇ ਵਿੱਚ ਜਿਹੜਾ ਇਹਨਾਂ ਨੇ ਰੋ ਖਰੀਦਣਾ ਸ਼ੁਰੂ ਕੀਤਾ ਯੂਕਰੇਨ ਤੱਕ ਤਾਂ ਹੁਣ ਖਰੀਦੇ ਜੇ E30 ਹੋ ਜਾਂਦਾ ਯਾਨੀ 30% ਤੱਕ ਜਾਂਦੇ ਆ ਤਾਂ ਸਾਡਾ ਇੱਥੇ ਜਿਹੜਾ ਗੰਨਾ ਹੈ ਸ਼ੂਗਰ ਕੇਨ ਜਾਂ ਆਪਾਂ ਕਹਿੰਦੇ ਆ ਜਿਹੜਾ ਮੱਕਾ ਹੈ ਉਹ ਥੁੜ ਜਾਏਗਾ। ਤਾਂ ਉੱਥੇ ਇੱਕ ਬਹਾਨਾ ਹੋ ਜਾਏਗਾ ਕਿ ਦੇਖੋ ਜੀ ਅਸੀਂ ਜਿਹੜਾ ਕੋਈ GM ਕਿਉਂਕਿ ਉੱਥੇ ਜੈਨੇਟਿਕਲ ਮੋਡੀਫਾਈਡ ਫਸਲਾਂ ਹੁੰਦੀਆਂ ਨੇ GM ਫਸਲਾਂ ਹੁੰਦੀਆਂ ਨੇ ਜਿਹੜੀਆਂ ਕਿ ਇੰਡੀਆ ਚ ਖਾਧੀਆਂ ਪੀਤੀਆਂ ਨਹੀਂ ਜਾਂਦੀਆਂ ਤਾਂ ਉਹ ਕਹਿਣਗੇ ਕਿ ਹਾਂਜੀ ਅਸੀਂ ਇਹਦੇ ਵਿੱਚ ਤੇ ਘੱਟੋ ਘੱਟ ਪਾ ਲਈਏ ਲਿਆ ਕੇ ਐਥਨੋਲ ਦੇ ਵਿੱਚ ਨਹੀਂ ਤਾਂ ਸਾਡੀਆਂ ਤਾਂ ਕਾਰਾਂ ਖੜ ਜਾਣਗੀਆਂ ਸਾਡਾ ਤਾਂ ਉਦਯੋਗ ਖੜ ਜਾਏਗਾ। ਸੋ ਇਸ ਵਾਸਤੇ ਕਿਸਾਨ ਚਿੰਤਤ ਆ ਕਿ ਇਹ ਕਿਤੇ ਲੋੜਾ ਨਾ ਮਾਰਦੇ ਇਹ ਡੱਲੇਵਾਲ ਸਾਹਿਬ ਆ ਪਰ ਡੱਲੇਵਾਲ ਮੈਂ ਜਿਵੇਂ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਆਪਣਾ ਸੰਘਰਸ਼ ਕੀਤਾ ਤੇ ਉਸ ਸੰਘਰਸ਼ ਦੇ ਵਿੱਚ ਮਾਤ ਖਾਧੀ ਨੇ ਤਾਂ ਉਹ ਤੋਂ ਬਾਅਦ ਥੋੜਾ ਭਰੋਸਾ ਇਹਨਾਂ ਦਾ ਡੋਲ ਗਿਆ।
1: ਜੀ ਜੀ ਬਿਲਕੁਲ। ਅੱਛਾ ਪਲਾਟਾਂ ਦੇ ਮਾਮਲੇ ਚ ਹੁਣ ED ਨੇ ਸਖਤੀ ਕੀਤੀ ਹੈ ਜੀ।
0: ਹਾਂਜੀ ਦੇਖੋ ਪਲਾਟਾਂ ਦੇ ਮਾਮਲੇ ਚ ਜਿਹੜੀ ਸਖਤੀ ਆ ਉਹਦੇ ਵਿੱਚ ਦੋ ਆਫੀਸਰ ਤੇ ਸਿੱਧੇ ਤੌਰ ਤੇ ਆਗੇ ਜ਼ਦ ਦੇ ਵਿੱਚ ਜਿਹੜੇ ਕਿ ਸਾਬਕਾ ਨੇ ਉਸ ਵੇਲੇ ਉਹਨਾਂ ਦੇ ਖਾਤੇ ਫਰੀਜ਼ ਕਰ ਦਿੱਤੇ ਕਰੋੜਾਂ ਰੁਪਇਆ ਉਹਦੇ ਵਿੱਚ ਜਿਹੜਾ ਪਿਆ ਸੀ ਉਹ ਜਾਮ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਪਲਾਟ ਵੰਡ ਘੁਟਾਲਾ ਇਹਦੇ ਵਿੱਚ ਜਾ ਕੇ ਇੱਕ ਪੰਗਾ ਹੋਰ ਅੱਗੇ ਜਾ ਕੇ ਪੈ ਸਕਦਾ ਕਿਉਂਕਿ ਕਿਸੇ ਸਮੇਂ ਉਦਯੋਗ ਮੰਤਰਾਲਾ ਰਿਹਾ ਅਮਨ ਅਰੋੜਾ ਦੇ ਕੋਲ ਤੁਹਾਨੂੰ ਯਾਦ ਹੈ ਤੇ ਉਦੋਂ ਜਦੋਂ ਨੋਟਾਂ ਵਾਲੇ ਬੈਗ ਡਿੱਗੇ ਸਨ ਤੇ ਉਦੋਂ ਵੀ ਅਮਨ ਅਰੋੜਾ ਦਾ ਨਾਮ ਆ ਗਿਆ ਤੇ ਉਹ ਸਿਆਪਾ ਅੱਗੇ ਚੱਲਦਾ ਚੱਲਦਾ ਕੀ ਹੋਇਆ ਕਿ ਇਸ ਹਫਤੇ ਇੱਕ ਪੰਗਾ ਹੋਰ ਪੈ ਗਿਆ। ED ਨੇ ਇੱਕ ਲੈਟਰ ਲਿਖ ਦਿੱਤਾ ਪੰਜਾਬ ਦੇ DGP ਨੂੰ ਕਿ ਭਾਈ ਜਿਹੜੇ ਮੁੱਖ ਮੰਤਰੀ ਦੇ ਖਾਸਮ ਖਾਸ ਆ ਰਾਜਵੀਰ ਘੁੰਮਣ ਫਿਰ ਉਹਦੇ ਵਿੱਚ ਵੀਰ ਦਵਿੰਦਰ ਆ ਗਿਆ ਕਿ ਰਾਜਾ ਆ ਗਿਆ ਕਿ ਇਹਨਾਂ ਬੰਦਿਆਂ ਤੇ ਪਰਚਾ ਕਰੋ ਕਿਉਂਕਿ ਜਿਹੜਾ ਬੰਦਾ ਪੈਸੇ ਸੁੱਟਣ ਵਾਲਾ ਹੈ ਨਿਤਿਨ ਕਿ ਉਹ ਇਹਨਾਂ ਲਈ ਮਨੀ ਕੁਲੈਕਟ ਕਰਦਾ ਹੈ ਬਦਲੀਆਂ ਪੋਸਟਿੰਗਸ ਵਗੈਰਾ ਵਾਸਤੇ। ਤੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਹੁਣ ਸਾਡੇ ਲਈ ਸਵਾਲ ਬਣ ਗਿਆ ਕਿ ਕੀ ED ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗੇਮ ਲਾਉਣ ਦੀ ਫਰਾਕ ਚ ਹੈ ਕਿਉਂਕਿ ਪਿਛਲੇ ਸਮੇਂ ਚ ਦੇਖਿਆ ਕਟਾਰੂ ਚੱਕ ਦੇ ਇੱਕ ਖਾਸਮ ਖਾਸ ਤੇ ਵੀ ਰੇਡ ਪਈ ਉਧਰੋਂ ਅਮਨ ਅਰੋੜਾ ਦਾ ਜ਼ਿਕਰ ਆ ਗਿਆ। ਅਮਨ ਅਰੋੜਾ ਦਾ ਤਾਂ ਜ਼ਿਕਰ ਤੁਹਾਨੂੰ ਪਤਾ ਹੈ ਨਾ ਪ੍ਰੈਸ ਨੋਟ ਦੇ ਵਿੱਚ ਵੀ ED ਨੇ ਕਰਤਾ ਸੀ ਉਸ ਵੇਲੇ। ਤਾਂ ਇਸ ਤੋਂ ਇਲਾਵਾ ਕੁਛ ਹੋਰ ਮੰਤਰੀਆਂ ਦੇ ਵੀ ਚਰਚੇ ਆ ਕਿ ਇਹਨਾਂ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
1: ਖਾਸਮ ਖਾਸ ਹੀ ਕੰਮ ਕਰਦੇ ਆ ਜੀ ਫਿਰ ਨਾਲ ਮਲਾਈ ਵੀ ਖਾਂਦੇ ਆ ਭਰਤਿੰਦਰ ਚਾਹਲ ਦੀ ਐਗਜ਼ਾਮਪਲ ਆਪਣੇ ਸਾਹਮਣੇ ਹੀ ਹੈ। ਤੇ ਬਰੀਫ ਜੇ ਦੇ ਵਿੱਚ ਇੱਕ ਗੁਲਾਬ ਸਿੱਧੂ ਤੇ ਗਿੱਲ ਰਾਉਂਤੇ ਹੁਣੇ ਵੀ ਵਾਇਰਲ ਜੀ ਕਰੀ ਜਾਂਦੇ ਕਹਿੰਦੇ ਤਿੰਨ ਲੱਖ ਰੁਪਈਆ NGO ਵਾਲੇ ਮੰਗੀ ਜਾਂਦੇ ਆ ਪੋਡਕਾਸਟਾਂ ਦਾ ਜੀ
0: ਦਰਅਸਲ ਕੀ ਹੈ ਕਿ ਗੁਲਾਬ ਸਿੱਧੂ ਹੋਰੀ ਇੱਕ ਫਿਲਮ ਬਣਾ ਕੇ ਲਿਆਏ ਨੇ ਜਿਹਦਾ ਅੱਛੀ ਫਿਲਮ ਹੈ ਉਹਦੀ ਉਹ ਪ੍ਰਮੋਸ਼ਨ ਵਿਚਾਰੇ ਕਰ ਰਹੇ। ਜਿਹੜਾ ਗੁਲਾਬ ਸਿੱਧੂ ਬੰਦਾ ਹੈਗਾ ਬਹੁਤ ਸਧਾਰਨ
1: ਦੇਸੀ ਜਿਹਾ ਬੰਦਾ ਲੱਗਦਾ
0: ਬਹੁਤ ਸਾਦਾ ਬਹੁਤ ਦੇਸੀ ਮੁੰਡਾ ਹੈ। ਹਾਂਜੀ ਮੁੰਡਾ ਉਹ ਵੀ ਬਹੁਤ ਨਾਈਸ ਆ ਇਹਨਾਂ ਦੀ ਅਕਵਾਤਰੇ ਨਾਲ ਚੰਗੀ ਯਾਰੀ ਦੋਸਤੀ ਸੀ ਤੇ ਹੁਣ ਵੀਡੀਓ ਕੱਲ ਪਿਆ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਬਈ ਯਾਰ ਅਸੀਂ ਤੇ ਕਦੇ ਕੁਛ ਕਿਹਾ ਨੀ ਸਾਨੂੰ ਤੇ ਜਦੋਂ ਮਰਜ਼ੀ ਆਵਾਜ਼ ਮਾਰ ਲੈਂਦਾ ਸੀਗਾ ਹੁਣ ਜਦੋਂ ਅਸੀਂ ਪ੍ਰਮੋਸ਼ਨ ਤੇ ਗਏ ਤੇ ਕਹਿੰਦਾ ਵੀ 3 ਲੱਖ ਲਊਂਗਾ ਲੋਕਾਂ ਤੋਂ 5 ਲੈਂਦਾ ਸਾਡੇ ਤੋਂ 3 ਘੱਟ ਕਰਤਾ ਤੇ ਉਹ ਇੰਨਾ ਰੌਲਾ ਪਿਆ ਮੈਂ ਹੁਣ ਰਾਤ ਪੋਸਟ ਪਾਤੀ ਸੀ ਮੈਂ ਤਾਂ ਪਾਉਂਗਾ ਫਿਰ ਉਹਨਾਂ ਦੀ ਟੀਮ ਜਿਹੜੀ ਕਵਾਤਰੇ ਦੀ ਆ ਉਹ ਕਹਿੰਦੇ ਜੀ ਵੀਰੇ ਸਾਡੀ ਤਾਂ ਸੈਟਿੰਗ ਹੋ ਗਈ ਉਹ ਆਉਣਗੇ ਕੱਲ ਨੂੰ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਓਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realty

ਰੇਡੀਓ ਸੁਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਅਗਸਤ ਮਹੀਨੇ ਦੀ 17 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਖਬਰਾਂ 'ਤੇ ਚਰਚਾ ਕਰਾਂਗੇ, ਮਾਰਕੀਟ ਦੀਆਂ ਗੱਲਾਂ ਬਾਤਾਂ, ਮੌਸਮ ਦੀ ਗੱਲਬਾਤ ਅਤੇ ਹੋਰ ਇਸ ਨਾਲ ਸੰਬੰਧਿਤ ਆਪਣੇ ਮੁਲਕ ਦੇ ਨਾਲ ਅਤੇ ਆਸੇ ਪਾਸੇ ਨਾਲ ਸੰਬੰਧਿਤ ਜੋ ਖਬਰਾਂ ਨੇ ਜੀ ਉਹਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ। ਅਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੌਸਮ ਦੇ ਨਾਲ ਕਰਦੇ ਹਾਂ। ਇਸ ਵੇਲੇ 20 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ। ਅਤੇ ਜੇ ਅਸੀਂ ਗੱਲ ਕਰੀਏ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਹੋਵੇਗਾ, ਕੱਲ੍ਹ ਨੂੰ 25 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਹੋਵੇਗਾ ਅਤੇ ਘੱਟ ਤੋਂ ਘੱਟ 13 ਡਿਗਰੀ, ਉਸ ਤੋਂ ਅਗਲੇ ਦਿਨ ਵੀ 25 ਡਿਗਰੀ ਅਤੇ 14, ਫਿਰ 22 ਅਤੇ 15, ਫਿਰ 24 ਅਤੇ 15 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਜੇ ਮੌਸਮ ਦੇ ਵਿੱਚ ਕੋਈ ਬਦਲਾਅ ਆਉਂਦਾ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਪਹਿਲਾਂ ਹੀ ਜਿਹੜੀ ਵਾਰਨਿੰਗ ਹੈ, ਯੈਲੋ ਵਾਚ ਹੈ, ਅੱਜ ਦੁਪਹਿਰੇ ਤਕਰੀਬਨ 12 ਵਜੇ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਯੈਲੋ ਵਾਚ ਸਵੀਅਰ ਥੰਡਰਸਟੋਰਮ ਦੀ ਵਾਰਨਿੰਗ ਦਿੱਤੀ।

गई है येलो। कंडीशंस दे बारे क्या गया कि सवीर थंडर स्टॉर्म जिस नाल तेज हवामां ते गड़े मरी होने की संभावना भी है। छत्तां नूं फेंसिस नूं दरख्तां नूं ते जिहड़े सॉफ्ट शेल्टर है गए उन्हां नूं नुकसान पहुंचण की चेतावनी जिहड़ी है जी दित्ती गई है। ये कैलगरी एरिया दे विच है। एनवायरमेंट एंड क्लाइमेट चेंज कैनेडा वालों इस तरह की वार्निंग रंग के रूप के दी जाने लगी है। पिछले साल तो कलर कोडिंग के हिसाब न वार्निंग दी जाती है कि कितनी सीरियस ये वार्निंग है जी। सो ये कैलगरी एंड एरिया लिए एक येलो वाच सवेर थंडरस्टॉर्म वार्निंग है। इस तो अलावा जी असी थोड़ा जा जिक्र कर लें कि अज के प्रोग्राम जिहड़ियां खबरां ते असी चर्चा करनी है उन्हां विच जिवें आप जी नूं पता ही है कि अज है अगस्त महीने की 17 तारीख ते अगस्त 19 नूं धमकी दित्ती हुई है डोनल्ड ट्रंप ने कि कनेडा दियां सैकड़े वस्तुआं ते ओह 150% टैरिफ ला देणगे। इह 50% घट के 25 होवेगा 35 होवेगा जां किसे कोलों नाराज़ हो के जनाब होरी 75 कर देण जां 60 कर देण। ਇਹ ਕੀ ਹੋਵੇਗਾ ਘਟੇਗਾ ਜਾਂ ਵਧੇਗਾ ਜਾਂ ਹਟੇਗਾ ਇਹਦੇ ਬਾਰੇ ਬੜੀ ਜ਼ਬਰਦਸਤ ਛਸ਼ੋਪੰਜ ਬਣੀ ਹੋਈ ਹੈ। ਕੈਨੇਡੀਅਨ ਸਰਕਾਰ ਅਤੇ ਇਹਨਾਂ ਦੇ ਅਧਿਕਾਰੀ ਅਤੇ ਇਹਨਾਂ ਦੇ ਨੁਮਾਇੰਦੇ ਇਹ ਕਹਿ ਰਹੇ ਨੇ ਕਿ ਉਹ ਸੀਮਾ ਸਮੇਂ ਦੀ ਜਿਹੜੀ ਹੈ ਉਹ ਅਗਸਤ 19 ਵਾਲੀ ਉਹ ਲਾਗੇ ਆ ਰਹੀ ਹੈ ਅਤੇ ਆਖਰੀ ਮਿੰਟ ਵਾਲੀ ਗੱਲਬਾਤ ਜਿਹੜੀ ਹੈ USA ਦੇ ਨਾਲ ਉਹ ਬੜੇ ਜ਼ੋਰਦਾਰ ਤਰੀਕੇ ਨਾਲ ਚੱਲ ਰਹੀ ਹੈ। असी अज के प्रोग्राम इस पर चर्चा करांगे कि मार कारनी हो रही की कहिंदे ने। अगे इसे ही खबर नाल संबंधित कि कैनेडा US ट्रेड नैगोशिएशन दे विच गलबात दे विच किहड़े किहड़े सैक्टर ते किन्ना प्रभाव पैण की संभावना है हर एक नूं आपो अपनी पई है। ब्रिटिश कोलंबिया वालियां नूं होरना चीज़ां का फिक्र है, लंबर का भी है। ओंटेरियो वालियां नूं आटो सनत का फिक्र है। ਸਸਕੈਚਨ ਵਾਲਿਆਂ ਨੂੰ ਪੋਟਾਸ਼ ਦਾ, ਕੈਨੇਡਾ ਵਾਲੇ ਅਲਬਰਟਾ ਵਾਲਿਆਂ ਨੂੰ ਤੇਲ ਅਤੇ ਗੈਸ ਦਾ। ਇੱਕ ਸਾਂਝਾ ਕੌਮੀ ਹਿੱਤ ਕਿਵੇਂ ਪੇਸ਼ ਕਰ ਸਕਣਗੇ ਅਤੇ ਸੈਕਟਰ ਬਾਈ ਸੈਕਟਰ ਬ੍ਰੇਕਡਾਊਨ ਕੀ ਨਜ਼ਾਰਾ ਪੇਸ਼ ਕਰਦੀ ਹੈ ਇਹਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਕੁਛ ਗੱਲਾਂ ਜਿਨ੍ਹਾਂ 'ਤੇ ਧਿਆਨ ਦੇਣ ਦੀ ਲੋੜ ਹੈ ਇਸ ਵਪਾਰਕ ਡੀਲ ਦੇ ਵਿੱਚ ਅਤੇ ਕੁਛ ਖਾਸ ਗੱਲਾਂ ਵਰਲਡ ਕਾਰਡ ਕਿਹੜੀਆਂ ਚੀਜ਼ਾਂ ਨੇ, ਕੈਨੇਡਾ ਕਿਹੜੀਆਂ ਚੀਜ਼ਾਂ 'ਤੇ ਅਮਰੀਕਾ ਨੂੰ ਰਾਹਤ ਦੇ ਸਕਦਾ ਹੈ ਅਤੇ ਕੀ ਉਹ ਡਿਮਾਂਡ ਕਰ ਰਹੇ ਨੇ ਅਤੇ ਹੁਣ ਤੱਕ ਜਿਹੜੇ ਟੈਰਿਫ ਲੱਗੇ ਨੇ ਉਹਨਾਂ ਨਾਲ ਕੈਨੇਡਾ ਦਾ ਕਿਸ ਤਰ੍ਹਾਂ ਦਾ ਕਿਹੜੇ ਕਿਹੜੇ ਖੇਤਰਾਂ 'ਤੇ ਕਿੰਨਾ ਕੁ ਪ੍ਰਭਾਵ ਪਿਆ ਅਤੇ ਜੇ ਸਮਝੌਤਾ ਨਹੀਂ ਹੁੰਦਾ ਤਾਂ ਫਿਰ ਕੀ ਹੋਵੇਗਾ। ਇਹ ਸਾਰੀਆਂ ਚੀਜ਼ਾਂ 'ਤੇ ਅਸੀਂ ਚਰਚਾ ਕਰਾਂਗੇ। ਟਰੇਡ ਵਾਰ ਇੱਕ ਪਾਸੇ ਪਰ ਦੂਸਰੇ ਪਾਸੇ ਜੋ ਜੰਗ ਜਨਾਬ ਡੋਨਲਡ ਟਰੰਪ ਅਤੇ ਇਹਨਾਂ ਦੇ ਸਾਥੀ ਦੋਸਤ ਬੈਨਮਿਨ ਨੇਤਨਯਾਹੂ ਨੇ ਛੇੜੀ ਹੋਈ ਹੈ ਜਾਂ ਕਹਿ ਲਓ ਉਸ ਦੇ ਅਸਰ ਵਜੋਂ ਤੇਲ ਅਤੇ ਗੈਸ ਦੀਆਂ ਕੀਮਤਾਂ ਵਧੀਆਂ ਅਤੇ ਇਨਫਲੇਸ਼ਨ ਰੇਟ ਜਿਹੜਾ ਹੈ ਇੱਕ ਵਾਰ ਫਿਰ ਮਹਿੰਗਾਈ ਦੀ ਦਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਜੋ ਆਇਆ ਉਹ ਉੱਚਾ ਹੋ ਗਿਆ ਅਤੇ ਇਸ ਨਾਲ ਖਦਸ਼ਾ ਬਣ ਗਿਆ ਕਿ ਵਿਆਜ ਦਰਾਂ ਵੀ ਬੈਂਕ ਆਫ ਕੈਨੇਡਾ ਵਧਾ ਸਕਦੀ ਹੈ। ਖੈਰ ਇਹ ਇਹਦੇ 'ਤੇ ਜਿਹੜੇ ਹੁਣ ਤੱਕ ਦੀ ਚਰਚਾ ਹੈ ਜੀ ਉਹਦੇ 'ਤੇ ਗੱਲਬਾਤ ਕਰਾਂਗੇ। ਹੋਰ ਖਬਰਾਂ 'ਚ ਕਈ ਮੁਲਕਾਂ ਦੇ ਵਿੱਚ ਅੱਲੜ ਉਮਰ ਦੇ ਬੱਚਿਆਂ ਲਈ ਜਾਂ ਨੌਜਵਾਨਾਂ ਨੂੰ ਕਹਿ ਲਓ ਜਾਂ 16 ਕੁ ਸਾਲ ਤੋਂ ਹੇਠਾਂ ਵਾਲਿਆਂ ਨੂੰ ਸੋਸ਼ਲ ਮੀਡੀਆ ਨੁਕਸਾਨ ਪਹੁੰਚਾ ਰਿਹਾ। ਇਸ ਗੱਲ ਦੀ ਚਰਚਾ ਦੇ ਚੱਲਦਿਆਂ ਸੋਸ਼ਲ ਮੀਡੀਆ ਬੈਨ ਲਾ ਦਿੱਤਾ ਗਿਆ। ਆਸਟ੍ਰੇਲੀਆ ਇੱਕ ਮੁਲਕ ਅਜਿਹਾ ਅਤੇ ਕੈਨੇਡਾ ਵਾਲੇ ਵੀ ਸੋਚ ਰਹੇ ਨੇ, ਬੜੀ ਚਰਚਾ ਚੱਲੀ ਹੋਈ ਹੈ। ਪਰ ਮਾਹਿਰ ਕੁਛ ਹੋਰ ਹੀ ਗੱਲ ਬਿਆਨ ਕਰ ਰਹੇ ਨੇ, ਉਹ ਕੀ ਕਹਿੰਦੇ ਨੇ ਇਹਦੇ 'ਤੇ ਚਰਚਾ ਕਰਾਂਗੇ। ਕੈਨੇਡਾ ਦੇ ਹਾਊਸਿੰਗ ਅਫੋਰਡੇਬਿਲਟੀ ਦੇ ਵਿੱਚ ਅੱਗੇ ਨਾਲੋਂ ਹਾਲਾਤ ਕੁਛ ਬਿਹਤਰ ਹੋਏ ਨੇ, ਪਰ ਨੈਸ਼ਨਲ ਬੈਂਕ ਫਾਈਨੈਂਸ਼ੀਅਲ NBF ਹਾਊਸਿੰਗ ਅਫੋਰਡੇਬਿਲਟੀ ਇੰਡੈਕਸ ਜਿਹੜਾ ਇਹ 2026 ਦੇ ਦੂਸਰੇ ਕੁਆਟਰ ਵਿੱਚ ਇੰਪਰੂਵ ਹੋਇਆ, ਇਹਦੇ ਪਹਿਲੇ 6 ਮਹੀਨੇ 'ਚ ਇੰਪਰੂਵ ਹੋਇਆ, ਪਰ ਕੀਮਤਾਂ ਘਟਣ ਦੇ ਨਾਲ

ਦੇ ਉੱਪਰ ਫਾਇਰਿੰਗ ਕੀਤੀ ਗਈ ਜਦੋਂ ਘਰ ਦੇ ਵਿੱਚ ਰਹਿਣ ਵਾਲੇ ਗੂੜੀ ਨੀਂਦ ਸੁੱਤੇ ਹੋਏ ਸੀ। ਇਹ ਖਬਰ ਕੀ ਹੈ, ਕਿੰਨੀ ਕੁ ਜਾਣਕਾਰੀ ਹੈ, ਇਹਦੇ 'ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਜੇਕਰ ਤੁਹਾਡੀ ਟਰੱਕਾਂ ਦੀ ਆਪਣੀ ਕੰਪਨੀ ਹੈ, ਓਨਰ ਓਪਰੇਟਰ ਹੋ, ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਵਾਈਵਾਈਸੀ ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਤਾਂ ਵਾਈਵਾਈਸੀ ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈਵਾਈਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਜੀ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-617-4496। ਮਰਸੀਡੀਜ਼ ਬੈਂਸ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਮਰਸੀਡੀਜ਼ ਬੈਂਸ ਦਾ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ 403-903-5752। ਮਰਸੀਡੀਜ਼ ਬੈਂਸ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਵਿੱਚ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7770। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ, ਫੋਨ ਨੰਬਰ 403-947-0060। ਪਿਕਸਲ ਫੋਟੋ ਸਟੂਡੀਓ। ਆਹ ਹੁਣ ਖਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਜੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਥੋੜਾ ਜਿਹਾ ਫੇਰੋ ਛਾਲ ਹੈ ਪਿਛਲੇ ਦਿਨਾਂ ਦੇ ਨਾਲੋਂ। ਇਸ ਵੇਲੇ WTI ਜੋ ਕਰੂਡ ਆਇਲ ਹੈ $84 ਪ੍ਰਤੀ ਬੈਰਲ ਜਾਂ $84-85 ਪਰ ਬੈਰਲ US ਟਰੇਡ ਹੋ ਰਿਹਾ। ਜਿਹੜਾ ਬ੍ਰੈਂਟ ਕਰੂਡ ਹੈ ਜੀ ਉਹ $91-92 ਦੇ ਦਰਮਿਆਨ ਟਰੇਡ ਹੋ ਰਿਹਾ। ਜੇ ਕੀਮਤ ਦੀ ਗੱਲ ਕਰੀਏ ਕਰੰਸੀ ਦੀ ਤਾਂ ਜੋ ਅਮਰੀਕਨ ਹੈ ਜੀ ਉਹਦੀ ਕੈਨੇਡੀਅਨ ਦੇ ਅੱਜ ਤੁਹਾਨੂੰ ਮਿਲਣਗੇ $1.39 $1.39 ਬਲਕਿ $1.38 ਜੋ ਪਿਛਲੇ ਦਿਨਾਂ ਦੇ ਵਿੱਚ US ਡਾਲਰ ਦੇ ਵਿੱਚ ਜੋ ਗਿਰਾਵਟ ਆਈ ਥੋੜ੍ਹੀ ਜਿਹੀ ਉਹ ਜਾਰੀ ਹੈ। ਕੈਨੇਡੀਅਨ ਡਾਲਰ ਥੋੜ੍ਹਾ ਜਿਹਾ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ $1.38। ਜੇ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ ਮਿਲਣਗੇ ਜੀ $0.72 ਅਮਰੀਕਨ। ਇਸ ਦੇ ਅੱਗੇ ਇੱਕ ਅਮਰੀਕਨ ਦੇ ₹95.74 ਇੰਡੀਆ ਦੇ ਮਿਲਣਗੇ ₹95.74। ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ ਜੀ ₹68.91 $68.91। ਇਹ ਇਸ ਵੇਲੇ ਸਥਿਤੀ ਹੈ ਜੀ ਜੋ ਮਾਰਕੀਟ ਦੀ ਅਸੀਂ ਗੱਲ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਜੋ ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਵਿਸਥਾਰਿਤ ਰਿਪੋਰਟ ਪੇਸ਼ ਕਰੀਏ ਗੱਲਬਾਤ ਦੇ ਬਾਰੇ ਕਿ ਵਪਾਰਕ ਡੀਲ ਕਿਤੇ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ। ਥੋੜ੍ਹੀ ਜਿਹੀ ਗੱਲ ਮਿਡਲ ਈਸਟ ਦੀ ਵੀ ਕਰ ਲੈਂਦੇ ਹਾਂ ਕਿਉਂਕਿ ਮਿਡਲ ਈਸਟ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਸਾਰੀ ਦੁਨੀਆ ਦੇ ਵਿੱਚ। ਨਾ ਸਿਰਫ ਸ਼ਾਂਤੀ ਭੰਗ ਹੋਈ ਹੈ, ਨਾ ਸਿਰਫ ਇਹਦੇ ਨਾਲ ਸਪਲਾਈ

ਇਹ ਜਿਹੜੀ ਭੰਗ ਹੋਈ ਹੈ ਇਸਨੇ ਦੁਨੀਆਂ ਦੀਆਂ ਮਾਰਕੀਟਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਤੇ ਇਸ ਵੇਲੇ ਡੋਨਲਡ ਟਰੰਪ ਇੱਕ ਵਾਰ ਫਿਰ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਯੂ ਐੱਸ ਏ ਦੇ ਨਾਲ ਇਰਾਨ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਵਿੱਚ ਓਮਾਨ ਨੂੰ ਇਹਨਾਂ ਨੇ ਧਮਕੀ ਦਿੱਤੀ ਹੈ ਕਿ ਅਸੀਂ ਤੁਹਾਡੇ 'ਤੇ ਬੰਬ ਸੁੱਟਾਂਗੇ ਅਗਰ ਤੁਸੀਂ ਸਾਡੀ ਗੱਲਬਾਤ ਦੇ ਵਿੱਚ ਰੁਕਾਵਟ ਪਾਉਣ ਦਾ ਯਤਨ ਕੀਤਾ। ਇੱਕ ਸਟੇਟਮੈਂਟ ਜਿਹੜੀ ਹੈ ਯੂ ਐੱਸ ਪ੍ਰੈਜੀਡੈਂਟ ਦੀ ਜਿਹੜੀ ਕਮੈਂਟ ਦੇ ਵਜੋਂ ਆਈ ਹੈ, ਇੱਕ ਫੋਨ ਕਾਲ ਹੋਈ ਹੈ ਜਿਸ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਯੂ ਐੱਸ ਏ ਵਾਲਿਆਂ ਨੇ ਡਾਇਰੈਕਟ ਜਿਹੜੀ ਹੈ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ ਆਈ ਆਰ ਜੀ ਸੀ ਜੋ ਇਰਾਨ ਦਾ ਹੈ ਜੀ ਕਾਬਜ਼, ਜੋ ਉੱਥੇ ਦਾ ਮਿਲਸ਼ੀਆ ਹੈ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਅਸੀਂ ਕਰ ਰਹੇ ਹਾਂ। ਅਤੇ ਆਈ ਆਰ ਜੀ ਸੀ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਮਰੀਕਾ ਨਾਲ ਸਾਡੀ ਕੋਈ ਗੱਲ ਚੱਲ ਰਹੀ। ਇਹ ਵੈਸੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਕਿੰਨੀ ਵਾਰੀ ਹੋਇਆ ਕਿ ਜਿਹੜੀ ਗੱਲ ਅਮਰੀਕਾ ਕਹਿੰਦਾ ਉਸਨੂੰ ਕਦੇ ਇਰਾਨ ਨੇ ਐਕਸੈਪਟ ਨਹੀਂ ਕੀਤਾ ਕਿ ਅਸੀਂ ਸਾਡੀ ਇਹਨਾਂ ਨਾਲ ਗੱਲ ਹੋ ਰਹੀ ਹੈ, ਇੱਕ ਪੇਜ 'ਤੇ ਕਦੇ ਨਜ਼ਰ ਨਹੀਂ ਆਏ ਦੋਵੇਂ। ਸੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਜੀ ਉਹ ਅੱਜ ਖਤਮ ਹੋ ਰਿਹਾ 60 ਦਿਨਾਂ ਦਾ, ਅਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਦੋਵਾਂ ਦੇਸ਼ਾਂ ਦੇ ਵਿਚਕਾਰ ਸਾਈਨ ਹੋਇਆ ਸੀ ਫਾਈਨਲ ਐਗਰੀਮੈਂਟ ਤੋਂ ਪਹਿਲਾਂ ਕਿ ਇਹ ਇੱਕ ਰਸਮੀ ਜੰਗਬੰਦੀ ਕਰ ਲਈ ਜਾਵੇ। ਓਮਾਨ ਜਿਹੜਾ ਕਹਿੰਦਾ ਕਿ ਅਸੀਂ ਨਿਊਟਰਲ ਕੰਟਰੀ ਹਾਂ ਇਸ ਕੌਨਫਲਿਕਟ ਦੇ ਵਿੱਚ, ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਰਾਨ ਤੋਂ ਕਈ ਹਮਲੇ ਝੱਲਣੇ ਪਏ ਨੇ, ਖਾਸ ਤੌਰ 'ਤੇ ਜਦੋਂ ਗੱਲ ਹੁਣ ਉੱਭਰਦੀ ਹੈ ਅਤੇ ਸਟ੍ਰੇਟ ਆਫ ਫੋਰਮੂਜ਼ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਨਾਮ ਵਿੱਚ ਆ ਜਾਂਦਾ, ਉਹਨਾਂ ਨੂੰ ਵੀ ਨੁਕਸਾਨ ਝੱਲਣਾ ਪੈਂਦਾ। ਪਰ ਯੂ ਐੱਸ ਅਤੇ ਇਜ਼ਰਾਈਲ ਵਾਲਿਆਂ ਨੇ ਫਰਵਰੀ 'ਤੇ ਜਿਹੜਾ ਹਮਲਾ ਕੀਤਾ ਸੀ ਉਸ ਵਿੱਚ ਸਟ੍ਰੇਟ ਆਫ ਫੋਰਮੂਜ਼ ਨੂੰ ਬੰਦ ਕਰਨ ਤੋਂ ਬਾਅਦ ਇਸ ਦੀ ਦਿਸ਼ਾ ਬਦਲ ਗਈ ਸੀ ਇਸ ਲੜਾਈ ਦੀ, ਅਤੇ ਹੁਣ ਇਰਾਨ ਦੇ ਨਾਲ ਚੱਲ ਰਹੀ ਗੱਲਬਾਤ ਨੂੰ ਸਿਰੇ ਚਾੜਨ ਲਈ ਡੋਨਲਡ ਟਰੰਪ ਇੰਨੇ ਤਤਪਰ ਨੇ ਕਿ ਉਹਨਾਂ ਨੇ ਓਮਾਨ ਨੂੰ ਧਮਕੀ ਦੇ ਦਿੱਤੀ ਹੈ ਕਿ ਤੁਸੀਂ ਅਗਰ ਵਿੱਚ ਆਏ ਤਾਂ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ, ਤੁਹਾਡੇ 'ਤੇ ਬੰਬ ਸੁੱਟਾਂਗੇ। ਸੋ ਇਹ ਸਥਿਤੀ ਹੈ ਜੀ। ਸੋ ਹੋ ਸਕਦਾ ਹੈ ਕਿ ਇਸ ਧਮਕੀ ਦੇ ਚੱਲਦਿਆਂ ਜੋ ਥੋੜ੍ਹਾ ਜਿਹਾ ਉਛਾਲ ਆਇਆ ਕੱਚੇ ਤੇਲ ਦੀ ਮਾਰਕੀਟ ਦੇ ਵਿੱਚੋਂ ਤਾਂ ਆਇਆ ਹੋਵੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਕਿ ਡੈਡਲਾਈਨ ਆ ਰਹੀ ਹੈ 1 ਅਗਸਤ 2019 ਨੂੰ, ਅੱਜ 17 ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਨੇ ਕਿ ਅਮਰੀਕਾ ਦੇ ਨਾਲ ਲਾਸਟ ਮਿਨਟ ਨੈਗੋਸ਼ੀਏਸ਼ਨ ਗੱਲਬਾਤ ਚੱਲ ਰਹੀ ਹੈ ਅਤੇ ਜਿਹੜਾ ਫਰੈਸ਼ ਬੈਚ ਆਫ ਟੈਰਿਫ ਜਿਹੜੇ ਤਾਜ਼ਾ ਡਿਊਟੀਜ਼ ਅਮਰੀਕਾ ਵਾਲਿਆਂ ਨੇ ਲਾ ਦਿੱਤੀਆਂ ਨੇ ਸਾਡੇ 'ਤੇ, ਉਹ ਰੋਕਣ ਲਈ ਅਸੀਂ ਪੂਰੀ ਪੂਰੇ ਯਤਨ ਕਰ ਰਹੇ ਹਾਂ। ਇਸ ਗੱਲ 'ਤੇ ਉਹਨਾਂ ਨੇ ਐਕਸੈਪਟ ਕੀਤਾ ਮਾਰਕ ਕਾਰਨੀ ਹੋਣਾ ਨੇ ਕਿ ਬਹੁਤ ਨਾਜ਼ੁਕ ਗੱਲਬਾਤ ਹੈ ਅਤੇ ਬਹੁਤ ਤੇਜ਼ ਇੰਟੈਂਸ ਜਿਹੜੀ ਹੈ ਗੱਲਬਾਤ ਹੋ ਰਹੀ ਹੈ। ਅਤੇ ਇਹ ਵੀ ਉਹਨਾਂ ਨੇ ਕਿਹਾ ਕਿ ਅਗਲੇ 48 ਘੰਟਿਆਂ ਦੇ ਵਿੱਚ ਮੈਂ ਆਪਣੇ ਹਮ ਰੁਤਬਾ ਭਾਵ ਅਮਰੀਕਾ ਦੇ ਪ੍ਰੈਜੀਡੈਂਟ ਨਾਲ ਗੱਲਬਾਤ ਵੀ ਕਰਨੀ ਹੈ, ਜੋ ਫੋਨ 'ਤੇ ਹੋਵੇਗੀ ਜਾਂ ਕਿਸੇ ਹੋਰ ਤਰੀਕੇ। ਇਹ ਗੱਲਬਾਤ ਸੇਂਟ ਜੌਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਉਹਨਾਂ ਨੇ ਕੀਤੀ ਹੈ ਮਾਰਕ ਕਾਰਨੀ ਨੇ, ਜਿੱਥੇ ਉਹ ਇੱਕ ਹਾਈਡਰੋ ਇਲੈਕਟ੍ਰਿਕ ਡੀਲ ਦੇ ਬਾਰੇ ਕਿਊਬਿਕ ਅਤੇ ਨਿਊ ਫਾਊਂਡਲੈਂਡ ਦੇ ਦਰਮਿਆਨ ਜਿਹੜੀ ਗੱਲਬਾਤ ਚੱਲ ਰਹੀ ਸੀ ਉਸ ਵਿੱਚ ਹਿੱਸਾ ਲੈਣ ਲਈ ਗਏ ਹੋਏ ਸੀ। ਅਤੇ ਡੋਨਲਡ ਟਰੰਪ ਨੇ ਸੈਕਸ਼ਨ 338 ਦੇ ਟੈਰਿਫ ਜੋ ਬਿਲੀਅਨਸ ਦੀਆਂ ਕੀਮਤਾਂ ਦੇ ਹੋਣਗੇ ਅਤੇ ਸੈਂਕੜੇ ਕੈਨੇਡੀਅਨ ਵਸਤਾਂ 'ਤੇ ਹੋਣਗੇ, ਉਹਨਾਂ ਦੇ ਬਾਰੇ ਜਦੋਂ ਉਹਨਾਂ ਨੂੰ ਸਵਾਲ ਹੋਇਆ ਅਤੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕਿਵੇਂ ਚੱਲ ਰਹੀ ਹੈ ਗੱਲਬਾਤ, ਅਤੇ ਉਹ ਕਹਿੰਦੇ ਨੇ ਕਿ ਵੀ ਆਰ ਇਨਵੋਲਵਡ ਇਨ ਏ ਵੈਰੀ ਡੈਲੀਗੇਟ ਐਂਡ ਇੰਟੈਂਸ ਨੈਗੋਸ਼ੀਏਸ਼ਨ, ਅਸੀਂ ਬਹੁਤ ਨਾਜ਼ੁਕ ਅਤੇ ਬਹੁਤ ਇੰਟੈਂਸ ਕਹਿ ਲਓ ਕਿ ਤੇਜ਼ ਗੱਲਬਾਤ ਜਾਂ ਤੇਜ਼ ਕਹਿ ਲਓ ਜਾਂ ਬੜੀ ਖੁਬੀ ਖੁਬਮੀ ਜਿਹੀ ਗੱਲਬਾਤ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਅਤੇ ਅਸੀਂ ਵਿਚਕਾਰ ਹਾਂ ਅਤੇ ਅਸੀਂ ਇੱਕ ਪੁਜੀਸ਼ਨ ਆਫ ਸਟਰੈਂਥ ਤੋਂ ਇਹਨਾਂ ਨੈਗੋਸ਼ੀਏਸ਼ਨ ਵੱਲ ਨੂੰ ਜਾ ਰਹੇ ਹਾਂ। ਕੈਨੇਡਾ ਦੇ ਯੂ ਐੱਸ ਟਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਅਤੇ ਕੈਨੇਡਾ ਦੀ ਚੀਫ ਟਰੇਡ ਨੈਗੋਸ਼ੀਏਟਰ ਜੈਨਿਸ ਛੈਰਟ, ਉਹਨਾਂ ਨੇ ਬਹੁਤ ਸਾਰੀਆਂ ਮੀਟਿੰਗਸ ਪਿਛਲੇ ਦਿਨਾਂ ਵਿੱਚ ਕੀਤੀਆਂ ਨੇ ਹੋਰਨਾਂ ਲੋਕਾਂ ਦੇ ਨਾਲ ਅਤੇ ਯੂ ਐੱਸ ਟਰੇਡ ਰਿਪ੍ਰੈਜੈਂਟੇਟਿਵ ਜੇਮੀਸਨ ਗ੍ਰੇਅਰ ਦੇ ਨਾਲ, ਅਤੇ ਉਹ ਇਹ ਅਵੋਇਡ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਡੋਨਲਡ ਟਰੰਪ ਦੇ ਤਾਜ਼ਾ 50% ਟੈਰਿਫ ਜਿਹੜੇ ਨੇ ਇਹ ਕੈਨੇਡਾ ਦੇ ਉੱਪਰ ਨਾ ਲੱਗਣ। ਲੇਕਿਨ ਸੈਕਟਰ ਬਾਈ ਸੈਕਟਰ ਜਿਹੜਾ ਹੈ ਟਰੇਡ ਨੈਗੋਸ਼ੀਏਸ਼ਨ ਜਿਹੜੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਤੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਕਿ ਮੀਟਿੰਗਸ ਬਹੁਤ ਹੋਈਆਂ ਨੇ। ਟੌਪ ਕੈਨੇਡੀਅਨ ਅਤੇ ਅਮਰੀਕਨ ਨੈਗੋਸ਼ੀਏਟਰ ਗੱਲਬਾਤ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਕਰ ਰਹੇ ਨੇ, ਕਿਉਂਕਿ ਕੈਨੇਡਾ ਵਾਲਿਆਂ ਨੂੰ ਲੱਗ ਰਿਹਾ ਕਿ ਇਹ ਗੱਲ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਾਡੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਵੇਗਾ। ਅਤੇ ਇਸ ਤਰ੍ਹਾਂ ਦੇ ਸਾਡੇ ਕੋਲ ਸਰਵੇਖਣ ਜਾਂ ਕੁਛ ਖ਼ਬਰਾਂ ਜਾਂ ਰਿਪੋਰਟਸ ਆਈਆਂ ਸੀ ਕਿ ਅਮਰੀਕਾ ਦੇ ਵਿੱਚ ਵੀ ਇੱਕ ਗੱਲਬਾਤ ਚੱਲ ਰਹੀ ਕਿ ਜੇ ਅਮਰੀਕਾ ਦੇ ਵਿੱਚ ਇਹ ਗੱਲ ਪਾਸ ਹੋ ਜਾਂਦੀ ਹੈ ਕਿ 50% ਕੈਨੇਡੀਅਨਾਂ ਦੇ ਉੱਪਰ ਲਾ ਦੇਣਾ 1 ਅਗਸਤ 2019 ਨੂੰ ਬਹੁਤ ਸਾਰੀਆਂ ਚੀਜ਼ਾਂ 'ਤੇ,

ਤੇ ਉੱਥੇ ਵੀ ਜੌਬਾਂ ਜਾ ਸਕਦੀਆਂ ਨੇ ਤੇ ਉੱਥੇ ਵੀ ਨੁਕਸਾਨ ਹੋ ਸਕਦਾ। ਸੋਰਸਿਸ ਦੇ ਮੁਤਾਬਕ ਅਮਰੀਕਾ ਵਾਲੇ ਜਿਹੜੇ ਨੇ ਉਹ ਆਟੋਮੋਬਾਈਲ ਦੇ ਉੱਪਰ ਲੱਗੇ ਹੋਏ ਟੈਰਿਫ ਨੂੰ ਘਟਾਉਣ ਦੀ ਗੱਲ ਕਰ ਰਹੇ ਨੇ ਤੇ 25% ਜੋ ਕੈਨੇਡਾ ਵਿੱਚ ਬਣੇ ਆਟੋਮੋਬਾਈਲ ਤੇ ਉਹਨਾਂ ਨੇ ਲਾਉਣ ਦੀ ਗੱਲ ਕੀਤੀ ਹੈ, ਉਸ ਨੂੰ 12.5% ਤੇ ਲਿਆਉਣ ਨੂੰ ਉਹ ਰਾਜ਼ੀ ਨੇ। ਪਰ ਕਹਿੰਦੇ ਨੇ ਕਿ ਕੈਨੇਡੀਅਨ ਮਨ ਨਹੀਂ ਰਹੇ, ਕੈਨੇਡੀਅਨ ਕਹਿੰਦੇ ਨੇ ਕਿ ਅਲੇ ਅਜੇ ਵੀ ਜ਼ਿਆਦਾ ਹੈ। ਯੂਐਸ ਨੇ ਕਈ ਇਸ਼ੂਜ਼ ਜਿਹੜੇ ਨੇ ਕੈਨੇਡਾ ਦੇ ਆਟੋ ਟ੍ਰੇਡ ਦੇ ਵਿੱਚ ਜਿਹੜੇ ਨੇ ਉਹ ਉਹਨਾਂ ਨੂੰ ਐਡਰੈਸ ਕਰਨ ਦੀ ਗੱਲ ਕੀਤੀ ਹੈ, ਪਰ ਅਜੇ ਤੱਕ ਇਸ ਮੁੱਦੇ ਤੇ ਜੋ 25% ਲੱਗਾ ਹੋਇਆ ਉਸ ਤੋਂ ਉਹ ਉਸਨੂੰ ਬਹੁਤ ਜ਼ਿਆਦਾ ਘਟਾਉਣ ਦੇ ਮੂਡ ਵਿੱਚ ਕੈਨੇਡੀਅਨ ਹੈਗੇ ਨੇ ਅਤੇ ਦੱਸਿਆ ਜਾਂਦਾ ਹੈ ਕਿ ਅਮਰੀਕਨ ਅੱਧੇ ਕੁ ਕਰ ਸਕਦੇ ਨੇ। ਇਸ ਤੋਂ ਇਲਾਵਾ ਡੇਅਰੀ ਸੈਕਟਰ ਹੈ ਅਤੇ ਟਰੰਪ ਬਹੁਤ ਔਖੇ ਨੇ ਕਿ ਆਪਣੀ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਜਿਹੜਾ ਹੈ ਯੂਐਸ ਡੇਅਰੀ ਮਾਰਕੀਟ ਨੂੰ ਕੈਨੇਡਾ ਦੇ ਵਿੱਚ ਐਂਟਰ ਹੋਣ ਤੋਂ ਰੋਕਣ ਲਈ ਕੈਨੇਡਾ ਨੇ ਆਪਣਾ ਸਪਲਾਈ ਮੈਨੇਜਮੈਂਟ ਸਿਸਟਮ ਬਣਾਇਆ ਹੋਇਆ ਅਤੇ ਇਸ 'ਤੇ ਉਹ ਲਾਉਣ ਦੀ ਗੱਲ ਕਰਦੇ ਨੇ ਅਤੇ ਇਹਦੇ ਵਿੱਚ ਕਹਿੰਦੇ ਨੇ ਕਿ ਕੈਨੇਡਾ ਵਾਲੇ ਡੇਅਰੀ 'ਤੇ ਤਾਂ ਹੀ ਕਿਸੇ ਗੱਲ ਨੂੰ ਰਾਜ਼ੀ ਹੋਣਗੇ ਜੇ ਕੋਈ ਨਵੀਂ ਡੀਲ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਕੈਨੇਡਾ ਵਾਲਿਆਂ ਨੇ ਉਹਨਾਂ ਨੂੰ ਕੀ ਔਫਰ ਕੀਤਾ ਹੋਇਆ ਇਹ ਅਜੇ ਅਨਕਲੀਅਰ ਹੈ। ਇਸ ਮੁੱਦੇ 'ਤੇ ਗੱਲ ਜਿਹੜੀ ਹੈ ਉਹ ਲਾਗੇ ਛਾਗੇ ਨਹੀਂ ਬਣ ਰਹੀ, ਬਲਕਿ ਬਹੁਤ ਸੈਂਸਿਟਿਵ ਜਿਹਾ ਮੁੱਦਾ ਹੈ। ਕੈਨੇਡਾ ਦੇ ਵਿੱਚ ਫਾਰਮਰਸ ਨੂੰ ਬਹੁਤ ਸੇਵ ਕਰਨ ਦੇ ਮੂਡ ਦੇ ਵਿੱਚ ਕੈਨੇਡੀਅਨ ਸਰਕਾਰ ਹੈ ਅਤੇ ਗੱਲ ਸਿਰੇ ਚੜੇਗੀ ਕਿ ਨਹੀਂ ਇਹਦਾ ਪਤਾ ਨਹੀਂ। ਹੁਣ ਗੱਲ ਆ ਜਾਂਦੀ ਜੀ ਸ਼ਰਾਬ ਦੀ, ਅਲਕੋਹਲ ਦੀ। ਫੈਡਰਲ ਗੌਰਮੈਂਟ ਨੇ ਪ੍ਰੋਵਿੰਸ ਨੂੰ ਦੱਸਿਆ ਹੈ ਕਿ ਤੁਸੀਂ ਅਮਰੀਕਨ ਸ਼ਰਾਬ ਸ਼ੈਲਫਾਂ 'ਤੇ ਰੱਖਣ ਦੀ ਤਿਆਰੀ ਕਰ ਲਓ। ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਦੱਸਿਆ ਸੀ ਜੇ ਇਹਦੇ ਇਸ ਮਾਮਲੇ ਦੇ ਵਿੱਚ ਸਿਰਫ ਅਲਬਰਟਾ ਅਤੇ ਸਸਕੈਚੂਨ ਸੂਬੇ ਹੈਗੇ ਨੇ ਜਿਨ੍ਹਾਂ ਨੇ ਆਪਣਾ ਰਿਟੇਲ ਸਿਸਟਮ ਜਿਹੜਾ ਉਸਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਸੀ, ਉਹਨਾਂ ਨੇ ਅਮਰੀਕਨ ਸ਼ਰਾਬ ਦੁਆਰਾ ਵੇਚਣੀ ਸ਼ੁਰੂ ਕਰ ਦਿੱਤੀ ਸੀ। ਕੁਝ ਪ੍ਰੋਵਿੰਸ ਜਿਹੜੇ ਨੇ ਉਹਨਾਂ ਨੇ ਅਜੇ ਬੈਨ ਰੱਖਿਆ ਹੋਇਆ ਅਤੇ ਉਹਨਾਂ ਦੇ ਵਿੱਚ ਪਿਛਲੇ ਮਹੀਨਿਆਂ 'ਚ ਕਹਿੰਦੇ ਅਸਹਿਮਤੀ ਵੀ ਰਹੀ ਹੈ ਇਸ ਮੁੱਦੇ 'ਤੇ ਕਿ ਇਹ ਸ਼ਰਾਬ ਰੱਖਣੀ ਚਾਹੀਦੀ ਹੈ ਜਾਂ ਨਹੀਂ ਰੱਖਣੀ ਚਾਹੀਦੀ। ਓਨਟੇਰੀਓ ਵਾਲੇ ਅਜੇ ਅੜੇ ਹੋਏ ਨੇ, ਡੇਵਿਡ ਈਬੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ, ਉਹ ਵੀ ਅੜੇ ਹੋਏ ਨੇ ਅਤੇ ਉਹ ਤਾਂ ਕਹਿੰਦੇ ਸੀ ਹੋ ਹੀ ਨਹੀਂ ਸਕਦਾ, ਪਰ ਜੇ ਮਾਰਕ ਕਾਰਨੀ ਹੁਕਮ ਕਰ ਦਿੰਦੇ ਨੇ ਤਾਂ ਫਿਰ ਜਾਂ ਦੂਸਰੇ ਪਾਸੇ ਕੋਈ ਫਾਇਦਾ ਹੁੰਦਾ ਤਾਂ ਫਿਰ ਰੱਖਣੀ ਪੈ ਸਕਦੀ ਹੈ। ਫਿਰ ਆ ਜਾਂਦੀ ਜੀ ਗੱਲ ਸਟੀਲ ਐਂਡ ਐਲੂਮੀਨੀਅਮ ਦੀ ਅਤੇ ਕੈਨੇਡਾ ਵਾਲੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜੋ ਸਟੀਲ ਐਲੂਮੀਨੀਅਮ ਕਾਪਰ 'ਤੇ ਲੱਗਾ ਹੋਇਆ ਡਿਊਟੀਜ਼ ਨੇ ਟੈਰਿਫ ਹੈ ਉਸਨੂੰ ਘਟਾਉਣ ਦੀ ਗੱਲ ਕਰ ਰਹੇ ਨੇ ਅਤੇ ਇਹ ਕਈ ਕਿਸਮਾਂ ਦਾ, ਇਹ ਕੋਈ ਇੱਕੋ ਤਰ੍ਹਾਂ ਦਾ ਨਹੀਂ ਹੈ ਲੱਗਾ ਹੋਇਆ, ਕਿਤੇ 10% ਹੈ ਕਿਤੇ 50% ਹੈ। ਸੋ ਕਈ ਪਿਛਲੇ ਮਹੀਨਿਆਂ ਦੇ ਵਿੱਚ ਇਹਨਾਂ ਸੈਕਟਰਸ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਮਾਰਕ ਕਾਰਨੀ ਸਰਕਾਰ ਨੇ ਅਤੇ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਦੇ ਜ਼ਰੀਏ ਉਹਨਾਂ ਨੂੰ ਕੁਛ ਹੈਲਪ ਦੇਣ ਦੀ ਗੱਲ ਕੀਤੀ ਹੈ ਅਤੇ ਪਿਛਲੇ ਹਫ਼ਤੇ 100 ਮਿਲੀਅਨ ਜਿਹੜਾ ਸੀ ਕੈਨੇਡਾ ਦੀ ਸਟੀਲ ਇੰਡਸਟਰੀ ਜਿਸ ਵਿੱਚ ਟਰਾਂਸਪੋਰਟੇਸ਼ਨ ਦੇ ਖਰਚੇ ਘਟਾਉਣ ਲਈ ਜਿਹੜਾ ਸੀ ਕਿ ਉਹਨਾਂ ਨੂੰ ਕੁਛ ਰਾਹਤ ਮਿਲੇਗੀ ਉਹ ਦਿੱਤਾ ਜਾਵੇਗਾ। ਸੋ ਉਹ ਪ੍ਰੋਗਰਾਮ $100 ਮਿਲੀਅਨ ਦੀ ਫੰਡਿੰਗ ਜਿਹੜੀ ਇੱਕ ਸਾਲ ਲਈ ਹੋਵੇਗੀ। ਸੋ ਇਹ ਇਸ ਸੈਕਟਰ ਨੂੰ ਬਚਾਉਣ ਲਈ ਵੀ ਕੈਨੇਡਾ ਵਾਲੇ ਕਾਫ਼ੀ ਮਿਹਨਤ ਕਰ ਰਹੇ ਨੇ, ਪਰ ਇਸ ਅਜੇ ਇਹ ਸੈਕਟਰ ਜੂਝ ਰਹੇ, ਖਾਸ ਤੌਰ 'ਤੇ ਦੋ ਸੈਕਟਰ ਬੁਰੀ ਤਰ੍ਹਾਂ ਜੂਝ ਰਹੇ ਨੇ ਅਮਰੀਕਨ ਟੈਰਿਫਸ ਤੋਂ, ਜਿਸ ਵਿੱਚ ਹੈ ਜੀ ਆਟੋਮੋਬਾਈਲ ਅਤੇ ਸਟੀਲ ਐਂਡ ਐਲੂਮੀਨੀਅਮ। ਸਾਫਟਵੁੱਡ ਲੰਬਰ, ਸੋਰਸਿਸ ਦੇ ਮੁਤਾਬਕ ਕੈਨੇਡਾ ਵਾਲੇ ਇਸ ਮੁੱਦੇ 'ਤੇ ਵੀ ਕੈਨੇਡੀਅਨ ਸਾਫਟਵੁੱਡ ਲੰਬਰ 'ਤੇ ਲੱਗੀ ਡਿਊਟੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਵੈਸੇ ਅਮਰੀਕਾ ਵਾਲੇ ਕਹਿੰਦੇ ਇੰਟਰਸਟਡ ਨਹੀਂ ਹੈਗੇ ਇਸ ਮੁੱਦੇ 'ਤੇ ਅਤੇ 45% ਟੈਰਿਫ ਲੱਗਾ ਹੋਇਆ। ਕੈਨੇਡਾ US ਫਾਈਟ ਜਿਹੜੀ ਸਾਫਟਵੁੱਡ ਲੰਬਰ 'ਤੇ ਹੈ ਉਹ ਅੱਜ ਦੀ ਨਹੀਂ ਹੈ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਕਾਫ਼ੀ ਪਹਿਲਾਂ ਦੀ ਹੈ ਅਤੇ ਜੋ ਬਾਈਡਨ ਸੀ ਜਦੋਂ ਉਦੋਂ ਤੋਂ ਵੀ ਇਹ ਰੌਲਾ ਚੱਲਦਾ ਰਿਹਾ, ਜੋ ਉਸ ਤੋਂ ਪਹਿਲਾਂ ਦਾ ਵੀ ਇਹ ਕਾਫ਼ੀ ਪੁਰਾਣਾ ਰੌਲਾ ਹੈ। ਟਰੰਪ ਦੇ 50% ਟੈਰਿਫ ਜਿਹੜੇ ਨੇ, ਜਿਸ ਵਿੱਚ ਚਾਰਕੋਲ, ਪਲਾਈਵੁੱਡ, ਵੁਡਨ ਡੋਰ, ਵੁਡਨ ਫਿਕਸਚਰ ਅਤੇ ਹੋਰ ਬਹੁਤ ਸਾਰੇ ਲੰਬਰ ਦੇ ਜਿਹੜੇ ਪ੍ਰੋਡਕਟ ਨੇ ਉਹ ਜਿਹੜਾ ਹੈ ਉਹ ਉਹਨਾਂ 'ਤੇ ਲਾ ਕੇ ਉਹ ਰਾਜ਼ੀ ਨੇ ਅਤੇ ਕਹਿੰਦੇ ਨੇ ਅਮਰੀਕਾ ਵਾਲੇ ਇਸ ਮੁੱਦੇ 'ਤੇ ਬਿਲਕੁਲ ਗੱਲ ਸੁਣਨ ਲਈ ਤਿਆਰ ਨਹੀਂ ਅਤੇ ਇਹ ਬ੍ਰਿਟਿਸ਼ ਕੋਲੰਬੀਆ ਨੂੰ ਇਸਦਾ ਵੱਡਾ ਨੁਕਸਾਨ ਹੋ ਸਕਦਾ ਹੈ। ਫਿਰ ਆ ਜਾਂਦੇ ਨੇ ਜੀ ਕ੍ਰਿਟੀਕਲ ਮਿਨਰਲਸ ਐਨਰਜੀ ਸਕਿਉਰਿਟੀ, ਅਤੇ ਕੈਨੇਡਾ ਵਾਲਿਆਂ ਨੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਕ੍ਰਿਟੀਕਲ ਮਿਨਰਲਸ ਦੇ ਇਹਨਾਂ ਕੋਲ ਲੱਗੇ ਹੋਏ ਨੇ ਮਾਈਨ ਡਿਵੈਲਪਮੈਂਟ ਦੇ ਅਤੇ ਹੋਰ ਕਈ ਚੀਜ਼ਾਂ ਦੇ, ਜਿਸ ਵਿੱਚ ਲਿਥੀਅਮ ਹੈ, ਨਿਕਲ ਹੈ, ਕੋਬਾਲਟ, ਕਾਪਰ, ਅਤੇ ਕੈਨੇਡਾ ਦੇ ਕੋਲ ਖਣਿਜ ਹੈਗੇ ਨੇ ਅਤੇ ਅਮਰੀਕਾ ਨੂੰ ਚਾਹੀਦੇ ਵੀ ਨੇ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜੀ ਉਹਨਾਂ ਨੇ ਇਸ ਮੁੱਦੇ 'ਤੇ ਕੁਛ ਇਨਵੈਸਟਮੈਂਟ ਭਾਵੇਂ ਕਰਨ ਦੀ ਗੱਲ ਕੀਤੀ ਹੈ ਕਿ ਬੈਟਰੀ ਪ੍ਰੋਜੈਕਟ ਜਿਹੜੇ ਨੇ ਜਾਂ ਲਿਥੀਅਮ ਵਗੈਰਾ ਦੇ ਉਹ ਅਸੀਂ ਲਾਉਣੇ ਨੇ, ਪਰ ਫਿਰ ਵੀ ਕੈਨੇਡਾ ਦੀ ਲੋੜ ਉਹਨਾਂ ਨੂੰ ਪਏਗੀ ਅਤੇ ਉਹਨਾਂ ਨੂੰ ਚਾਹੀਦੇ ਨੇ ਇਹੋ। ਸੋ ਇਹ ਜ਼ਿਆਦਾ ਸੈਕਟਰ ਬਾਈ ਸੈਕਟਰ ਜਿਹੜੀ ਕਹਾਣੀ ਹੈ ਜੀ ਜਿਹੜੀ ਉਹਨਾਂ ਨਾਲ ਗੱਲਬਾਤ ਚੱਲਣੀ ਹੈ। ਥੋੜ੍ਹੀ ਜਿਹੀ ਹੋਰ ਇਹਦੇ ਵਿੱਚ ਜਿਹੜੀ ਕਿ ਅਸੀਂ ਇਹੋ ਗੱਲ

0: ਕਰ ਦੇ ਕਿ ਇਸੇ ਮੁੱਦੇ ਤੇ ਕਿਹੜੇ ਕਿਹੜੇ ਹੈਗੇ ਨੇ ਅਲਕੋਹਲ ਡੇਅਰੀ ਸਟੀਲ ਅਲੂਮੀਨੀਅਮ ਸਾਰੀ ਚੀਜ਼ਾਂ ਅਤੇ ਵਾਈਲਡ ਕਾਰਡ ਜਿਹੜਾ ਹੈ ਉਹ ਕ੍ਰਿਟੀਕਲ ਮਿਨਰਲ ਦੱਸੇ ਜਾ ਰਹੇ ਨੇ ਕੈਨੇਡਾ ਦੇ ਅਤੇ ਪੋਟਾਸ਼ ਹੈ ਜਿਹਦੇ ਵਿੱਚ ਫਰਟੀਲਾਈਜ਼ਰ ਜਿਹੜਾ ਕੈਨੇਡਾ ਦੇ ਵਿੱਚ ਪੈਦਾ ਹੁੰਦਾ ਹੈ ਜੀ ਕਿ ਉਹ ਆਮ ਦੁਨੀਆ ਵਿੱਚ ਨਹੀਂ ਹੁੰਦਾ ਅਤੇ ਅਮਰੀਕਾ ਦੇ ਵਿੱਚ ਵੱਡੇ ਪੱਧਰ 'ਤੇ ਫਾਰਮਿੰਗ ਹੁੰਦੀ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਅਤੇ ਵਾਈਲਡ ਕਾਰਡ ਇਹ ਹੈ ਅਤੇ ਬਾਕੀ ਕ੍ਰਿਟੀਕਲ ਮਿਨਰਲਸ ਵੀ ਨਹੀਂ ਮਿਲਦੇ ਅਤੇ ਵਾਸ਼ਿੰਗਟਨ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਕੈਨੇਡਾ ਵਾਲਿਆਂ ਨੂੰ ਮਜਬੂਰ ਕਰ ਰਹੇ ਨੇ ਕਿ ਸਾਡੀਆਂ ਕੁਛ ਚੀਜ਼ਾਂ ਤੁਸੀਂ ਖਰੀਦੋ ਜਿਹਦੇ ਵਿੱਚ F-35 ਲੜਾਕੂ ਜਹਾਜ਼ ਨੇ ਗੋਲਡਨ ਡੋਮ ਪ੍ਰੋਜੈਕਟ ਹੈ ਅਤੇ $88 billion ਦੇ F-35 ਜਹਾਜ਼ ਕੈਨੇਡਾ ਵਾਲੇ ਕੀ ਖਰੀਦਣ ਨੂੰ ਤਿਆਰ ਨੇ ਸੋ ਕੈਨੇਡਾ ਵਾਲਿਆਂ ਨੇ ਉਸ ਵਿੱਚ ਥੋੜ੍ਹਾ ਜਿਹਾ ਰੌਲਾ ਘਚੋਲਾ ਜਿਹਾ ਪਾ ਲਿਆ ਸੀ ਪਿੱਛੇ ਜਿਹਾ ਕਿ ਅਸੀਂ ਤਾਂ ਦੇਖੋ ਸਾਡੇ ਕੋਲ ਹੋਰ ਵੀ ਆਪਸ਼ਨ ਹੈਗੀਆਂ ਅਸੀਂ ਆਹ ਜਹਾਜ਼ ਵੀ ਦੇਖ ਰਹੇ ਹਾਂ ਅਸੀਂ ਉਹ ਵੀ ਦੇਖ ਰਹੇ ਹਾਂ ਪਰ F-35 ਦੀ ਪਰਚੇਜ਼ ਨੂੰ ਡੋਨਲਡ ਟਰੰਪ ਮੁਕੰਮਲ ਕਰਾਉਣਾ ਚਾਹੁੰਦੇ ਨੇ ਹੁਣ ਅਸੀਂ ਥੋੜ੍ਹੀ ਜਿਹੀ ਇਹਦੇ 'ਤੇ ਗੱਲ ਕਰ ਲੈਂਦੇ ਹਾਂ ਕਿ ਜੇ ਸਮਝੌਤਾ ਕੋਈ ਨਹੀਂ ਹੁੰਦਾ ਤਾਂ ਫਿਰ ਕੀ ਹੋਵੇਗਾ ਅਤੇ ਇੱਧਰ ਕੈਨੇਡਾ ਦੇ ਜਿਹੜੇ ਰਿਪ੍ਰੈਜੈਂਟੇਟਿਵ ਹੈਗੇ ਨੇ ਡੋਮਿਨਿਕ ਲੀ ਬਲੈਂਕ ਅਤੇ ਜੇਨਿਸ ਚੈਰਿਟ ਉਹਨਾਂ ਨੇ ਕਹਿੰਦੇ ਜੇਮਿਸਨ ਗ੍ਰੇਅਰ ਜੋ ਟ੍ਰੇਡ ਰਿਪ੍ਰੈਜੈਂਟੇਟਿਵ ਨੇ ਯੂ ਐੱਸ ਏ ਦੇ ਉਹਨਾਂ ਨੇ ਦੱਸਿਆ ਕਿ ਜੇ ਬੁੱਧਵਾਰ ਤੱਕ ਕੋਈ ਡੀਲ ਨਹੀਂ ਹੁੰਦੀ ਤਾਂ ਟਰੰਪ ਦੁਆਰਾ ਐਲਾਨੇ ਗਏ ਨਵੇਂ ਟੈਰਿਫ ਕੈਨੇਡਾ 'ਤੇ ਲਾਗੂ ਹੋ ਜਾਂਦੇ ਨੇ ਅਤੇ ਕੈਨੇਡਾ ਵਾਲੇ ਜਿਹੜੇ ਨੇ ਉਹ ਗੱਲਬਾਤ ਬੰਦ ਕਰ ਦੇਣਗੇ ਅਤੇ ਰਿਟੈਲੀਏਟ ਕਰਨਗੇ ਭਾਵ ਕਿ ਮੋੜਵੇਂ ਟੈਰਿਫ ਲਾਉਣਗੇ ਇਹ ਕੈਨੇਡਾ ਵਾਲਿਆਂ ਨੇ ਕਹਿੰਦੇ ਕਥਿਤ ਤੌਰ 'ਤੇ ਉਹਨਾਂ ਨੇ ਦੱਸਿਆ ਹੋਇਆ ਵਾਰਨਿੰਗ ਨੂੰ ਕਹਿੰਦੇ ਥ੍ਰੈਟ ਨਾ ਸਮਝਿਆ ਜਾਵੇ ਪਰ ਇਹ ਸਾਡੀ ਮਜਬੂਰੀ ਬਣ ਜਾਣੀ ਹੈ ਅਤੇ ਐਕਸਪਲੇਨੇਸ਼ਨ ਅਸੀਂ ਵਾਰ ਵਾਰ ਦੇ ਚੁੱਕੇ ਹਾਂ ਅਤੇ ਰਿਟੈਲੀਏਸ਼ਨ ਦੇ ਬਾਰੇ ਉਹ ਕਹਿੰਦੇ ਨੇ ਕਿ ਰਿਟੈਲੀਏਸ਼ਨ ਕੀ ਹੋਵੇਗੀ ਅਤੇ ਕੀ ਕਿਹੜੀ ਚੀਜ਼ਾਂ 'ਤੇ ਹੋਵੇਗੀ ਇਹ ਦੇਖਣਾ ਪਵੇਗਾ ਅਤੇ ਮਾਰਕ ਕਾਰਨੀ ਇਸ ਮੁੱਦੇ 'ਤੇ ਕਿੰਨਾ ਕੁ ਸਟੈਂਡ ਲੈਂਦੇ ਨੇ ਅੱਜ ਤੱਕ ਜ਼ਿਆਦਾ ਕਰਕੇ ਉਹ ਡਿਫੈਂਸਿਵ ਹੀ ਰਹੇ ਨੇ ਬੜੇ ਤਰੀਕੇ ਨਾਲ ਚੱਲਣ ਦਾ ਉਹਨਾਂ ਨੇ ਯਤਨ ਕੀਤਾ ਸੋ ਜੇ ਡੀਲ ਤਾਂ ਰੀਚ ਹੋ ਜਾਂਦੀ ਹੈ ਫਿਰ ਤਾਂ ਖਰੀ ਬਾਵਾ ਜੇ ਇਹ ਮੰਗਲਵਾਰ ਸ਼ਾਮ ਤੱਕ ਜਿਹੜੀ ਹੈ ਰਾਤ ਤੱਕ ਹੋਣੀ ਜ਼ਰੂਰੀ ਹੈ ਅਤੇ ਜੇ ਇਹ ਹੋ ਜਾਂਦੀ ਹੈ ਫਿਰ ਤਾਂ ਠੀਕ ਹੈ ਅਤੇ ਜੇ ਨਹੀਂ ਹੁੰਦੀ ਤਾਂ ਫਿਰ ਕੈਨੇਡਾ ਵਾਲਿਆਂ ਨੇ ਆਪਣੀ ਚਾਲ ਕਿਹੜੀ ਚੱਲਣੀ ਹੈ ਇਹ ਸਮਾਂ ਦੱਸੇਗਾ ਬੜੀ ਇੰਟਰਸਟਿੰਗ ਜਿਹੀ ਸਿਚੁਏਸ਼ਨ ਬਣਦੀ ਜਾ ਰਹੀ ਅਤੇ ਬੜੀ ਨਾਜ਼ੁਕ ਵੀ ਹੈ ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ

0: ਤੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: बड़े सोचा च पए हो वीर जी की गल होगी
0: थक गए हैं घर लब लब के कैलगरी च घर खरीदना तो हुन बड़ा ही औखा
1: तुसी घर चंद्रमा ते लब दे होने कैलगरी च नहीं आ नोट करो नंबर अरुण कौशल दा
0: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
0: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम तो ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

ਵਾਹਵਾ ਚਰਚਾ ਹੋ ਗਈ ਹੈ ਜੀ ਆਪਣੇ ਅਮਰੀਕਾ ਵਾਲੀ ਤੇ ਜੇ ਬਿਲਕੁਲ ਸਾਡੀ ਇਕਾਨਮੀ ਤੇ ਜਿਸ ਚੀਜ਼ ਦਾ ਅਸਰ ਪੈ ਰਿਹਾ ਅਸੀਂ ਕਿਉਂ ਨਾ ਕਰੀਏ ਤੇ ਕਰਾਂਗੇ ਵੀ ਤੇ ਆਓ ਜਰਾ ਫਿਰ ਹੋਰ ਥੋੜੀ ਜਿਹੀ ਚਰਚਾ ਕਰ ਲੈਂਦੇ ਇਸ ਮੁੱਦੇ ਤੇ ਉਹ ਇਹ ਕਿ ਕੈਨੇਡੀਅਨ ਕੀ ਚਾਹੁੰਦੇ ਨੇ ਲੋਕ ਕੀ ਚਾਹੁੰਦੇ ਨੇ ਤੇ ਕੀ ਅਮਰੀਕਾ ਨੂੰ ਕੋਈ ਕਨਸੈਸ਼ਨ ਕੋਈ ਉਹਨਾਂ ਨੂੰ ਰਿਆਇਤ ਦੇਣੀ ਚਾਹੀਦੀ ਹੈ ਇਸ ਬਾਰੇ ਇੱਕ ਸਰਵੇਖਣ ਜਿਹਾ ਜਿਹੜਾ ਜੀ ਉਹ ਆਪ ਜੀ ਨਾਲ ਸਾਂਝਾ ਕਰ ਲੈਂਦੇ ਹਾਂ ਟਰੇਡ ਗੱਲਬਾਤ ਚੱਲ ਰਹੀ ਹੈ ਅਤੇ ਤਾਜ਼ਾ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਅਬਾਕਸ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਜਿਵੇਂ ਕਿ ਅਮਰੀਕਨ ਮੰਗ ਕਰ ਰਹੇ ਨੇ ਉਹਨਾਂ ਨੂੰ ਕੁਛ ਕਨਸੈਸ਼ਨ ਦੇਣਾ ਚਾਹੀਦਾ ਅਤੇ ਇਹਦੇ ਵਿੱਚ ਜਿਹੜਾ ਲੋਕਾਂ ਦਾ ਰਿਸਪੋਂਸ ਹੈ ਜੀ ਅਤੇ ਉਹ ਇਹ ਕਿ 20% ਤੋਂ ਵੀ ਘੱਟ ਲੋਕ ਚਾਹੁੰਦੇ ਨੇ ਕਿ ਅਮਰੀਕਾ ਨੂੰ ਕਿਸੇ ਕਿਸਮ ਦੀ ਕੋਈ ਰਿਆਇਤ ਦਿੱਤੀ ਜਾਵੇ ਸੋ 18% ਜਿਹੜੇ ਨੇ ਪੰਜਾਂ ਵਿੱਚੋਂ ਇੱਕ ਉਹ ਕਹਿੰਦੇ ਨੇ ਕਿ ਕੈਨੇਡਾ ਵਾਲੇ ਉਹਨਾਂ ਨੂੰ ਕੋਈ ਰਾਹਤ ਦੇਣ ਅਤੇ ਅਮਰੀਕਨ ਅਲਕੋਹਲ ਅਤੇ ਡੇਅਰੀ 'ਤੇ ਜੋ ਰਿਸਟ੍ਰਿਕਸ਼ਨ ਪਾਬੰਦੀਆਂ ਲੱਗੀਆਂ ਨੇ ਉੱਥੇ ਉਹਨਾਂ ਨੂੰ ਥੋੜ੍ਹੀ ਜਿਹੀ ਉਹਨਾਂ ਦੀ ਸੁਣ ਲੈਣੀ ਚਾਹੀਦੀ ਨੇ 10% ਜਿਹੜੇ ਨੇ ਕੈਨੇਡੀਅਨ ਉਹ ਕਹਿੰਦੇ ਨੇ ਕਿ ਬੁੱਧਵਾਰ ਵਾਲੀ ਜਿਹੜੀ ਇਹ ਡੈਡਲਾਈਨ ਟੈਰਿਫ ਨੇ ਰੱਖੀ ਟਰੰਪ ਨੇ ਰੱਖੀ ਹੋਈ ਹੈ ਉਸ ਤੋਂ ਪਹਿਲਾਂ ਉਹ ਬੈਕ ਗੇਅਰ ਪਾ ਲੈਣਗੇ ਅਤੇ ਮੁੜ ਜਾਣਗੇ 12% ਕਹਿੰਦੇ ਨੇ ਕਿ ਸਾਨੂੰ ਲੱਗਦਾ ਨਹੀਂ ਕਿ ਇਹ ਤਾਜ਼ਾ ਜੋ ਅਨਾਊਂਸਮੈਂਟ ਡੋਨਲਡ ਟਰੰਪ ਨੇ ਕੀਤੀ ਹੋਈ ਹੈ ਇਹ ਲੱਗਣਗੇ ਸਾਡੇ 'ਤੇ ਟੈਰਿਫ ਲੱਗਣਗੇ 40% ਕਹਿੰਦੇ ਨੇ ਕਿ 50-50 ਚਾਂਸ ਨੇ ਕਿ ਕੈਨੇਡਾ ਵਾਲਿਆਂ ਨੂੰ ਟਰੰਪ ਦੇ ਨਵੇਂ ਸਵੀਪਿੰਗ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਅਤੇ 38% ਕਹਿੰਦੇ ਨੇ ਕਿ ਇਹ ਕੈਨੇਡਾ 'ਤੇ ਲੱਗਣੇ ਨੇ ਕੈਨੇਡਾ ਵਾਲੇ ਜੋ ਮਰਜ਼ੀ ਕਰ ਲੈਣ ਸੋ ਇਸ ਮੁੱਦੇ 'ਤੇ ਕੈਨੇਡਾ ਦੇ ਲੋਕ ਜਿਹੜੇ ਇਹ ਸਰਵੇਖਣ ਕੈਨੇਡੀਅਨਾਂ 'ਤੇ ਆ ਕੈਨੇਡਾ ਦੇ ਲੋਕ ਅਨਸ਼ੋਰ ਹੈ ਯੂ ਐੱਸ ਏ ਨੂੰ ਲੈ ਕੇ ਅਤੇ ਜਿਹੜੀ ਇਹ ਗੱਲ ਸੀ ਕਿ ਜਿਵੇਂ ਇੱਕ ਟਰੱਸਟ ਵਾਲਾ ਇੱਕ ਬਹੁਤ ਵੱਡਾ ਰਿਸ਼ਤਾ ਹੁੰਦਾ ਸੀ ਉਸ ਤੋਂ ਲੋਕ ਜਿਹੜੇ ਨੇ ਹੁਣ ਪਿੱਛੇ ਹਟ ਚੁੱਕੇ ਨੇ ਖੈਰ ਕੈਨੇਡਾ ਦੇ ਆਪਣੇ ਮੁੱਦੇ ਆ ਜਿਨ੍ਹਾਂ ਦੇ ਵਿੱਚ ਇਨਫਲੇਸ਼ਨ ਮਹਿੰਗਾਈ ਬੜਾ ਵੱਡਾ ਮੁੱਦਾ ਹੈ ਇਨਫਲੇਸ਼ਨ ਰੇਟ ਜਿਹੜਾ ਹੈ ਸਟੈਟਿਸਟਿਕਸ ਕੈਨੇਡਾ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਮੁਤਾਬਕ ਜੁਲਾਈ ਦੇ ਵਿੱਚ 3% ਹੋ ਗਈ ਇਨਫਲੇਸ਼ਨ ਰੇਟ ਇਹ ਮਿਡਲ ਈਸਟ ਦੇ ਵਿੱਚ ਜੋ ਅਨਰੈਸਟ ਰਹੀ ਹੈ ਉਸ ਤੋਂ ਬਾਅਦ ਤੇਲ ਦੀਆਂ ਗੈਸ ਸਟੇਸ਼ਨਾਂ 'ਤੇ ਵਧੀਆਂ ਕੀਮਤਾਂ ਦੇ ਕਰਕੇ ਇਸ ਨੂੰ ਉੱਚਿਆਂ ਵੇਖਿਆ ਗਿਆ ਅਤੇ ਐਕਸਪੈਕਟ ਨਹੀਂ ਸੀ ਕਰ ਰਹੇ ਮਾਹਰ ਕਿ ਇਹ ਹੋਵੇਗੀ ਅਤੇ ਪ੍ਰਾਈਸ ਆਫ ਗੈਸ ਕਹਿੰਦੇ ਨੇ ਕਿ ਜੁਲਾਈ ਦੇ ਵਿੱਚ ਈਅਰਲੀ ਬੇਸਿਸ ਦੇ ਹਿਸਾਬ ਨਾਲ ਬਹੁਤ ਤੇਜ਼ੀ ਨਾਲ ਵਧੀ ਹੈ ਗੈਸ ਦੀ ਕੀਮਤ ਅਤੇ ਜੂਨ ਦੇ ਨਾਲੋਂ ਜਿੱਥੇ ਕਿ ਪ੍ਰਾਈਸਿਸ ਜਿਹੜੀਆਂ ਸੀ ਉਹ 20% ਵਧੀਆਂ ਸੀ ਜੁਲਾਈ ਦੇ ਵਿੱਚ 25.7% ਤੱਕ ਹੋ ਗਈ ਸਟੇਟ ਆਫ ਫਾਰਮੂਸ ਦੇ ਵਿੱਚ ਬਲੋਕਡ ਅਤੇ ਸ਼ਿਪਿੰਗ ਰੂਟ ਅਤੇ ਰੈੱਡ ਸੀ ਦੇ ਵਿੱਚ ਹੋਰ ਥਾਵਾਂ 'ਤੇ ਜਿਹੜੇ ਪਾਰਸ਼ਲ ਕਲੋਜ਼ਰ ਹੈਗੇ ਨੇ ਜਾਂ ਪੂਰਾ ਖੁੱਲ੍ਹ ਕੇ ਟ੍ਰੈਫਿਕ ਜਿਹੜੀ ਨਹੀਂ ਚੱਲ ਰਹੀ ਉਸ ਕਰਕੇ ਐਨਰਜੀ ਪ੍ਰਾਈਸਿਸ 'ਤੇ ਜਿਹੜਾ ਪ੍ਰੈਸ਼ਰ ਬਣਿਆ ਉਸ ਦੇ ਕਰਕੇ ਇਹ ਸਥਿਤੀ ਪੈਦਾ ਹੋਈ ਹੈ ਅਤੇ ਇਨਫਲੇਸ਼ਨ ਜਿਹੜੀ ਹੈ ਜੀ ਉਹ ਹੋ ਰਹੀ ਹੈ ਅਤੇ ਐਨੂਅਲ ਇਨਫਲੇਸ਼ਨ ਕੈਨੇਡਾ ਦੇ ਵਿੱਚ ਥੋੜ੍ਹੀ ਜਿਹੀ ਫਿਰ ਵਧੀ ਹੈ ਅਤੇ ਜਦੋਂ ਤੁਹਾਨੂੰ ਪਤਾ ਹੈ ਕਿ ਇਨਫਲੇਸ਼ਨ ਵੱਧਦੀ ਹੈ ਤਾਂ ਬੈਂਕ ਆਫ ਕੈਨੇਡਾ ਵਾਲੇ ਜੋ ਇੰਟਰਸਟ ਰੇਟ ਹੈ ਫਿਰ ਉਹਦੇ ਵਿੱਚ ਜੋੜਨਾ ਸ਼ੁਰੂ ਕਰ ਦਿੰਦੇ ਨੇ 25-25 ਪੁਆਇੰਟ ਕਰਕੇ ਅਤੇ ਕੀ ਇਹ ਇਸ ਵਾਰੀ ਅਜਿਹਾ ਹੋਵੇਗਾ ਪਿਛਲੇ ਕਈ ਐਲਾਨ ਜਿਹੜੇ ਨੇ ਉਹ ਸਟੇਬਲ ਰੱਖਣ ਦੇ ਹੋਏ ਨੇ ਅਤੇ ਹੁਣ ਤਾਜ਼ਾ ਐਲਾਨ ਕੀ ਹੋਵੇਗਾ ਇਹ ਅਸੀਂ ਦੇਖਾਂਗੇ ਜੀ ਕੈਨੇਡਾ ਦੇ ਵਿੱਚ ਅਫੋਰਡੇਬਿਲਟੀ ਦੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਨੈਸ਼ਨਲ ਬੈਂਕ ਫਾਈਨੈਂਸ਼ੀਅਲ ਦੇ ਕੁਛ ਹਾਊਸਿੰਗ ਅਫੋਰਡੇਬਿਲਟੀ ਇੰਡੈਕਸ ਦੇ ਮੁਤਾਬਕ ਅਪ੍ਰੈਲ ਮਈ ਜੂਨ 2026 ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ ਸੀ ਉਹ ਘਟਣ ਦੇ ਨਾਲ ਅਫੋਰਡੇਬਿਲਟੀ ਇੰਡੈਕਸ ਇੰਪਰੂਵ ਹੋਇਆ ਬੈਂਕ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇੰਪਰੂਵਮੈਂਟਸ ਜਿਹੜੀਆਂ ਨੇ ਮਾਰਕੀਟ ਦੇ ਵਿੱਚ ਨਹੀਂ ਹੋਈਆਂ ਅਤੇ ਖਾਸ ਤੌਰ 'ਤੇ ਅਫੋਰਡੇਬਿਲਟੀ ਦੇ ਵਿੱਚ ਸਿਰਫ ਇਸ ਗੱਲ ਕਰਕੇ ਕਿ ਕੁਛ ਕੁਆਟਰ ਹੈਗੇ ਨੇ ਜਿੱਥੇ ਕਿ ਹਾਊਸਿੰਗ ਪ੍ਰਾਈਸਿਸ ਜਿਹੜੀ ਹੈ ਈਜ਼ ਹੋਈ ਹੈ ਰੈਂਟਲ ਮਾਰਕੀਟ ਸੌਫਟ ਹੋਈ ਹੈ ਪਰ ਫੇਰ ਵੀ ਜਿਹੜਾ ਅਫੋਰਡੇਬਿਲਟੀ ਨਾਲੋਂ ਅਜੇ ਵੀ ਦੂਰ ਹੈ ਅਤੇ 10 ਕੰਜ਼ੈਕਟਿਵ ਕੁਆਟਰ 30 ਮਹੀਨੇ ਲਗਾਤਾਰ ਹੋ ਗਏ ਨੇ ਕਿ ਅਫੋਰਡੇਬਿਲਟੀ ਇੰਪਰੂਵ ਹੋਈ ਹੈ ਸੋ ਉਹ 10 ਮਹੀਨਿਆਂ ਤੋਂ ਪਹਿਲਾਂ ਵਾਲੀ ਜਿਹੜੀ ਸਥਿਤੀ

जी 10 क्वार्टर, माफ करना 30 महीने, 10 क्वार्टर, 10 महीने, 10 30 महीने, 2.5 साल, ते कीमत घटन करके जिहड़ा है इंडेक्स जिहड़ा है 10 वड्डे शहरां दा उहदे विच फर्क पिया, ते इहदे नाल डाउन पेमेंट भी जिहड़ी जिहड़ी लोकां ने देखी गई है घटी है, ते बैंक एस्टीमेट करदी है कि मॉर्गेज पेमेंट जिहड़ी है ਉਹ ਵੀ ਥੋੜ੍ਹੀ ਇੰਪਰੂਵ ਹੋ ਸਕਦੀ ਹੈ, ਜੇ ਜੋ ਪਹਿਲਾਂ ਬਹੁਤ ਘੱਟ ਇੰਟਰਸਟ ਨਾਲ ਲੋਕਾਂ ਦੀ ਅਫੋਰਡੇਬਿਲਟੀ ਵਧੀ ਹੋਈ ਸੀ ਉਹ ਕੁਛ ਕਹਾਣੀ ਹੋਰ ਸੀ। ਅਤੇ ਇਸ ਵੇਲੇ ਟੋਰਾਂਟੋ ਅਤੇ ਵੈਨਕੂਵਰ ਦੀ ਉਹ ਗੱਲ ਕਰਦੀ ਹੈ, ਰਿਪੋਰਟ ਹੈ ਕਿ ਅਫੋਰਡੇਬਿਲਟੀ ਇੰਪਰੂਵ ਹੋਈ ਹੈ ਪਰ ਅਜੇ ਵੀ ਇਨਾਫ ਨਹੀਂ ਹੈ। ਅਫੋਰਡੇਬਿਲਟੀ ਹੈ ਕਿ ਪਰਸੈਂਟੇਜ ਆਫ ਇਨਕਮ ਕਿੰਨੀ ਹੈ ਅਤੇ ਘਰਾਂ ਦੀ ਐਵਰੇਜ ਪ੍ਰਾਈਸ ਕਿੰਨੀ ਰਹੀ ਹੈ। ਉਸ ਮੁਤਾਬਕ ਵੈਨਕੂਵਰ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਪਰਸੈਂਟੇਜ ਆਫ ਇਨਕਮ ਜਿਹੜੀ ਹੈ ਕਾਫੀ ਜ਼ਿਆਦਾ ਦਾ ਹਿੱਸਾ ਜਿਹੜਾ ਆ ਉਹ ਲੈ ਜਾਂਦੀ ਹੈ, ਮੌਰਗੇਜ ਲੈ ਜਾਂਦੀ ਹੈ। ਸੋ ਜੇ ਕੁਛ ਜਿਹਨਾਂ ਸ਼ਹਿਰਾਂ ਦੇ ਵਿੱਚ ਇਹ ਕਹਿ ਲਓ ਕਿ ਥੋੜ੍ਹੀ ਜਿਹੀ ਬਰਾਬਰ ਹੈ ਉਹਨਾਂ ਵਿੱਚ ਕੈਲਗਰੀ 1 ਦੱਸਿਆ ਜਾ ਰਿਹਾ ਹੈ ਜੀ। ਸੋ ਕੈਨੇਡਾ ਦਾ ਟ੍ਰੈਡੀਸ਼ਨਲੀ ਅਫੋਰਡੇਬਲ ਮਾਰਕੀਟਸ ਜਿਹੜੀਆਂ ਨੇ ਉਹ ਅਜੇ ਵੀ ਲੋਕਾਂ ਲਈ ਮੁਸ਼ਕਲ ਬਣੀਆਂ ਹੋਈਆਂ ਨੇ। ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ 'ਤੇ ਬੈਨ ਲਾਉਣ ਦੀਆਂ ਮੰਗਾਂ ਚੱਲ ਰਹੀਆਂ ਨੇ, ਅਤੇ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ 'ਤੇ ਕਈ ਮੁਲਕਾਂ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਉਹ ਰੋਕਣ ਦੀ ਚਰਚਾ ਚੱਲੀ ਅਤੇ ਕਾਨੂੰਨ ਬਣਾ ਦਿੱਤੇ ਗਏ, ਹਾਲਾਂਕਿ 100% ਕਹਿੰਦੇ ਇਹਨੂੰ ਲਾਗੂ ਕਰਨਾ ਬਹੁਤ ਮੁਸ਼ਕਲ ਹੋ ਰਿਹਾ। ਕੈਨੇਡਾ ਵਿੱਚ ਚਰਚਾ ਪਰ ਦੂਸਰੇ ਪਾਸੇ ਨਾਲ ਹੀ ਚਰਚਾ ਜਿਹੜੀ ਹੈ ਜੀ ਉਹ ਇਹ ਵੀ ਚੱਲ ਪਈ ਹੈ ਕਿ ਇੱਥੇ ਜੇ ਕਾਨੂੰਨ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਤਾਂ ਕੰਸਟੀਟਿਊਸ਼ਨਲ ਚੈਲੇਂਜ ਜਿਹੜਾ ਹੈ ਚਾਰਟਰ ਦਾ ਉਹ ਆ ਸਕਦਾ ਹੈ। ਮਾਹਰਾਂ ਨੇ ਇਹਦੇ ਬਾਰੇ ਜਿਹੜੀ ਰਾਏ ਦਿੱਤੀ ਹੈ ਉਹਨਾਂ ਨੇ ਫਰਾਂਸ ਦਾ ਵੀ ਹਵਾਲਾ ਦਿੱਤਾ। ਬੀਤੇ ਸ਼ੁੱਕਰਵਾਰ ਨੂੰ ਫਰਾਂਸ ਦੀ ਟੌਪ ਕੋਰਟ ਨੇ ਦੇਸ਼ ਦੇ ਸੋਸ਼ਲ ਮੀਡੀਆ ਬੈਨ ਜੋ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਾਇਆ ਗਿਆ ਸੀ ਉਸ ਨੂੰ ਕਾਨੂੰਨ ਨੂੰ ਰੋਕ ਦਿੱਤਾ ਅਤੇ ਸੋਸ਼ਲ ਮੀਡੀਆ ਬੈਨ ਨੂੰ ਰੋਕ ਲਾ ਦਿੱਤੀ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਬੈਨ ਜਿਹੜਾ ਹੈ ਇਹ ਬਹੁਤ ਜ਼ਿਆਦਾ ਇਸਦਾ ਦਾਇਰਾ ਵੱਡਾ ਹੈ ਅਤੇ ਫਰੀਡਮ ਆਫ ਐਕਸਪ੍ਰੈਸ਼ਨ 'ਤੇ ਜਿਹੜਾ ਹੈ ਜੀ ਇਹ ਇਨਫਰਿੰਜ ਕਰਦਾ, ਭਾਵ ਕਿ ਉਹਦੀ ਉਲੰਘਣਾ ਕਰਦਾ। ਇੱਧਰ ਕੈਨੇਡਾ ਦੇ ਵਿੱਚ ਵੀ ਕਹਿੰਦੇ ਨੇ ਕਿ ਜੇ ਇਹੋ ਹੀ ਗੱਲ ਹੈ ਤਾਂ ਚਾਰਟਰ ਚੈਲੇਂਜ ਜਿਹੜਾ ਹੈ ਕੈਨੇਡਾ ਦੇ ਲਾਅ ਨੂੰ ਜਿਹੜਾ ਹੈ ਉਹ ਆ ਸਕਦਾ ਹੈ। ਅਤੇ ਸੋਸ਼ਲ ਮੀਡੀਆ ਇਫੈਕਟਿਵਲੀ ਜਿਹੜਾ ਹੈ ਉਹ ਯੰਗ ਲੋਕਾਂ ਨੂੰ ਆਪਣੀ ਆਵਾਜ਼ ਬਣਨ ਦਾ ਮੌਕਾ ਦਿੰਦਾ ਪੋਲੀਟੀਕਲ ਇਸ਼ੂਜ਼ 'ਤੇ, ਅਤੇ ਜੇ ਇਹ ਆਵਾਜ਼ ਉਹਨਾਂ ਕੋਲੋਂ ਖੋਹ ਲਈ ਜਾਂਦੀ ਹੈ ਤਾਂ ਫਿਰ ਇਹ ਉਹਨਾਂ ਦੇ ਹੱਕਾਂ ਦੀ ਉਲੰਘਣਾ ਹੋ ਸਕਦੀ ਹੈ ਜੀ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਜੇਕਰ ਤੁਹਾਡੀ ਟਰੱਕਾਂ ਦੀ ਆਪਣੀ ਕੰਪਨੀ ਹੈ, ਓਨਰ ਓਪਰੇਟਰ ਹੋ, ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਵਾਈ ਵਾਈ ਸੀ ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਢਾਟ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-87 'ਤੇ ਕਾਲ ਕਰ ਲਓ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਜੀ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-617-4496। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ। ਮਰਸੀਡੀਜ਼ ਬੈਂਜ਼ ਦਾ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ 403-903-6057। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ

ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਆਫਿਸ 'ਤੇ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬੁਫੇ ਲੱਗਦਾ ਹੈ 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ 403-936-7070 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ ਬ੍ਰੇਕ ਤੋਂ ਬਾਅਦ ਫਿਰ ਜੀ ਅਸੀਂ ਜਿਹੜਾ ਹੁਣ ਖਬਰਾਂ 'ਤੇ ਰਹਿੰਦੀਆਂ ਖਬਰਾਂ 'ਤੇ ਚਰਚਾ ਕਰ ਲੈਂਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਟ੍ਰੰਬਲਰ ਰਿਜ ਸਕੂਲ ਦੀ ਘਟਨਾ ਨੇ ਪੂਰੀ ਦੁਨੀਆ ਦੇ ਵਿੱਚ ਸਨਸਨੀ ਪੈਦਾ ਕਰ ਦਿੱਤੀ ਇਸ ਘਟਨਾ ਨੇ ਟੰਬਲਰ ਰਿਜ ਸੈਕੰਡਰੀ ਸਕੂਲ ਨੌਰਦਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਮੈਸ ਸ਼ੂਟਿੰਗ ਦਾ ਕੇਂਦਰ ਬਣ ਗਿਆ 5 ਬੱਚੇ ਇੱਕ ਐਜੂਕੇਸ਼ਨ ਅਸਿਸਟੈਂਟ ਜਿਹੜੇ ਸੀ ਉਹਨਾਂ ਨੂੰ ਸਕੂਲ ਦੇ ਵਿੱਚ ਫਰਵਰੀ 10 ਨੂੰ ਮਾਰ ਦਿੱਤਾ ਗਿਆ ਇਸੇ ਸਾਲ ਅਤੇ 18 ਸਾਲਾਂ ਸ਼ੂਟਰ ਦੀ ਵੀ ਸਕੂਲ ਦੇ ਵਿੱਚ ਹੀ ਮੌਤ ਹੋਈ ਅਤੇ ਉਸ ਤੋਂ ਪਹਿਲਾਂ ਉਸਨੇ ਘਰ ਵਿੱਚ ਹੀ 2 ਫੈਮਿਲੀ ਮੈਂਬਰ ਨੂੰ ਗੋਲੀ ਮਾਰ ਦਿੱਤੀ ਅਤੇ ਟੋਟਲ ਮੌਤਾਂ ਜਿਹੜੀਆਂ ਸੀ ਇਸ ਦੇ ਨਾਲ 9 ਹੋਈਆਂ ਇਸ ਤੋਂ ਬਾਅਦ ਬੜੀ ਚਰਚਾ ਜਿਹੜੀ ਚੱਲੀ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਵੀ ਸਵਾਲ ਉੱਠੇ ਪਰ ਟੰਬਲਰ ਰਿਜ ਸੈਕੰਡਰੀ ਸਕੂਲ ਜਿਹੜਾ ਹੈ ਜੀ ਇਸ ਦੀ ਇਮਾਰਤ ਨੂੰ ਢਾਹ ਦਿੱਤਾ ਜਾਵੇਗਾ ਅਤੇ ਇਸ ਦੀਆਂ ਕੌੜੀਆਂ ਜ਼ਿਆਦਾ ਖਤਮ ਕਰ ਦਿੱਤੀਆਂ ਜਾਣਗੀਆਂ ਸਕੂਲ ਡਿਸਟ੍ਰਿਕਟ ਸੁਪਰਟੈਂਡੈਂਟ ਨੇ ਕਿਹਾ ਕਿ ਸਕੂਲ ਨੂੰ ਡਿਮੋਲਿਸ਼ ਕਰਨ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਨੂੰ ਇਸ ਦਾ ਸਕੂਲ ਬਿਲਡਿੰਗ ਇੰਟੀਰੀਅਰ ਜਿਹੜਾ ਉਹ ਵੀ ਰਿਮੂਵ ਕਰ ਦਿੱਤਾ ਜਦੋਂ ਕਿ ਜਿਹੜਾ ਇਹ ਬਿਲਡਿੰਗ ਜਿਹੜੀ ਹੈ ਜੀ ਪੂਰੀ ਤਰ੍ਹਾਂ ਰਿਮੂਵ ਕਰ ਦਿੱਤੀ ਜਾਵੇਗੀ ਤਾਂ ਇਸ ਸਾਈਟ 'ਤੇ ਘਾਹ ਲਾ ਦਿੱਤਾ ਜਾਵੇਗਾ ਇਹ ਇਸ ਨੂੰ ਅਤੇ ਇਸ ਅਸੀਂ ਕਹਿੰਦੇ ਹਾਂ ਕਿ ਬਿਲਡਿੰਗ ਜਿਹੜੀ ਹੈ ਇਸ ਨੂੰ ਦੇਖਣਾ ਸਾਡੇ ਲਈ ਡਰਮੈਟਿਕ ਹੋਵੇਗਾ ਅਤੇ ਇਸ ਕਰਕੇ ਅਸੀਂ ਇਸ ਨੂੰ ਮਿਟਾ ਦੇਣਾ ਚਾਹੁੰਦੇ ਹਾਂ ਅਤੇ ਲੈਂਡਫਿਲ ਵੀ ਨਹੀਂ ਯੂਜ਼ ਕੀਤਾ ਜਾਵੇਗਾ ਡੈਮੋਲੇਸ਼ਨ ਜਿਹੜੀ ਹੈ ਫੇਜ਼ਸ ਦੇ ਵਿੱਚ ਕੀਤੀ ਜਾਵੇਗੀ ਅਤੇ ਇਸ ਇੱਕ ਨਵਾਂ ਸਕੂਲ ਜਿਹੜਾ ਇੱਕ ਹੋਰ ਲੋਕੇਸ਼ਨ 'ਤੇ ਜਿਹੜਾ ਹੈ ਇਸ ਦੀ ਜਗ੍ਹਾ 'ਤੇ ਵੱਡਾ ਸਕੂਲ ਜਿਹੜਾ ਹੈ ਬਣਾਇਆ ਜਾਵੇਗਾ ਇਸ ਸਕੂਲ ਦੇ ਵਿੱਚ ਘਟਨਾ ਤੋਂ ਬਾਅਦ ਬੱਚੇ ਆਏ ਨੇ ਅਤੇ ਸਟੂਡੈਂਟਸ ਜਿਹੜੇ ਨੇ ਪੋਰਟੇਬਲ ਕਲਾਸਰੂਮ ਜਿਹੜੇ ਨੇ ਇੱਕ ਲੋਕਲ ਐਲੀਮੈਂਟਰੀ ਸਕੂਲ ਦੀਆਂ ਗਰਾਊਂਡਸ 'ਤੇ ਜਿਹੜੇ ਰੱਖੇ ਗਏ ਸੀ ਉਹਨਾਂ ਦੇ ਵਿੱਚ ਕਲਾਸਾਂ ਲੱਗਦੀਆਂ ਰਹੀਆਂ ਨੇ ਸੋ ਨਵਾਂ ਸਕੂਲ ਬਣ ਰਿਹਾ ਜੀ ਐਬਸਫੋਰਡ ਦੇ ਇੱਕ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਐਬਸਫੋਰਡ ਪੁਲਿਸ ਨੇ ਦੱਸਿਆ ਕਿ ਸੰਡੇ ਮੋਰਨਿੰਗ ਅਫਸਰਾਂ ਨੂੰ ਇੱਕ ਘਰ ਦੇ ਵਿੱਚ ਬੁਲਾਇਆ ਗਿਆ ਰਾਤ 1 ਵਜੇ ਦੇ ਕਰੀਬ ਅਤੇ ਦੇਖਿਆ ਗਿਆ ਕਿ ਘਰ ਦੇ ਉੱਪਰ ਗੋਲੀਬਾਰੀ ਹੋਈ ਹੈ ਪਰ ਇਸ ਦੇ ਰੈਜੀਡੈਂਟ ਜਿਹੜੇ ਨੇ ਸੁੱਤੇ ਹੋਏ ਸਨ ਅਤੇ ਕਿਸੇ ਨੂੰ ਕੋਈ ਵੈਸੇ ਕੋਈ ਜ਼ਖਮੀ ਨਹੀਂ ਹੋਇਆ ਇਨਵੈਸਟੀਗੇਟਰ ਬਿਲੀਵ ਕਰਦੇ ਨੇ ਕਿ ਐਕਸਟੋਰਸ਼ਨ ਰਿਲੇਟਡ ਸਾਨੂੰ ਲੱਗਦੀ ਨਹੀਂ ਹੈ ਪਰ ਫਿਰ ਵੀ ਅਸੀਂ ਇਹ ਸਰਕਮਸਟਾਂਸਿਸ ਜਿਹੜੀਆਂ ਨੇ ਇਹਦੇ ਮੋਟਿਵ ਮੰਤਵ ਦੇਖ ਰਹੇ ਹਾਂ ਅਤੇ ਇਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੈਲਗਰੀ ਦੇ ਇੱਕ ਟਰੱਕ ਡਰਾਈਵਰ ਦੀ ਚਰਚਾ ਹੈ ਜੀ ਇਹ ਟਰੱਕ ਡਰਾਈਵਰ ਉਹਦੀ ਆਟੋ ਟਰਾਂਸਪੋਰਟ ਟਰੱਕ ਹੈ ਜਿਸ ਵਿੱਚ ਕਾਰਾਂ ਲੱਦੀਆਂ ਹੁੰਦੀਆਂ ਨੇ ਕੋਕੇਹੋਲਾ ਹਾਈਵੇ 'ਤੇ ਕੈਲਗਰੀ ਦਾ ਇਹ ਡਰਾਈਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੱਡੀਆਂ ਕਾਰਾਂ ਨਾਲ ਲੱਦਿਆ ਹੋਇਆ ਟਰੱਕ ਕੰਸਟਰਕਸ਼ਨ ਜ਼ੋਨ ਦੇ ਵਿੱਚ ਤੇਜ਼ ਚਲਾ ਰਿਹਾ ਸੀ 31 ਜੁਲਾਈ ਦੀ ਘਟਨਾ ਦੱਸੀ ਗਈ ਹੈ ਪਿਛਲੇ ਮਹੀਨੇ ਦੇ ਅਖੀਰਲੇ ਦਿਨ ਦੀ ਜਿਸ ਵਿੱਚ BC ਹਾਈਵੇ ਪੈਟਰੋਲ BCHP ਨੇ ਇਸ ਟਰੱਕ ਨੂੰ ਕਲੋਕ ਕੀਤਾ ਕਿ ਉਹ ਰਿਕਾਰਡ ਕੀਤਾ ਕਿ ਉਹ ਜ਼ਿਆਦਾ ਸਪੀਡ 'ਤੇ ਜਾ ਰਿਹਾ ਹੈ ਅਤੇ ਗੱਡੀਆਂ ਨਾਲ ਲੱਦਿਆ ਹੋਇਆ ਸੀ 60 ਕਿਲੋਮੀਟਰ ਦੀ ਸਪੀਡ ਵਾਲੇ ਖੇਤਰ ਵਿੱਚ 110 ਦੀ ਸਪੀਡ 'ਤੇ ਜਾ ਰਿਹਾ ਸੀ ਪੁਲਿਸ ਵਾਲਿਆਂ ਨੇ ਰੋਕਿਆ ਅਤੇ ਇਸ ਵਿੱਚ ਇਹ ਵੀ ਕਿ ਟਰੈਕਟਰ ਅਤੇ

ਟ੍ਰੇਲਰ ਦੋਵਾਂ ਦੀ ਸੇਫਟੀ ਇੰਸਪੈਕਸ਼ਨ ਵੀ ਫੇਲ ਹੋਈ ਹੈ ਜੁਰਮਾਨੇ ਉਹਦੇ ਕੀਤੇ ਗਏ ਬ੍ਰੇਕ ਪਰਫਾਰਮੈਂਸ ਇਨਓਪਰੇਟੇਬਲ ਜਿਹੜਾ ਹੈ ਯੈਲੋ ਮਾਰਕਰ ਲੈਂਪਸ ਤੇ ਗੁੱਡ ਕੰਡੀਸ਼ਨ ਦੇ ਟਾਇਰ ਨਾ ਹੋਣਾ ਤੇ ਕਈ ਹੋਰ ਇਸ਼ੂ ਤੇ ਸਭ ਕੁਛ ਫਿਰ ਉਸਦਾ ਕਰ ਦਿੱਤਾ ਗਿਆ ਤੇ ਇਸ ਟਰੱਕ ਨੂੰ ਟੋ ਕਰਕੇ ਲਿਜਾਇਆ ਗਿਆ ਤੇ ਜਿਹੜਾ ਸੀ ਇਹਨੂੰ ਇੰਪਾਊਂਡ ਕੀਤਾ ਗਿਆ ਟਰੱਕ ਨੂੰ ਸੋ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਟੋਟਲ ਫਾਈਨ $1400 ਤੱਕ ਦੇ ਜਿਹੜੇ ਨੇ ਜੀ ਉਹ ਦੱਸੇ ਗਏ ਨੇ ਕੈਨੇਡਾ ਦੇ ਵਿੱਚ ਇੱਕ ਦਵਾਈ ਹੈ ਜਿਸ ਦੇ ਕੁਛ ਸਾਈਡ ਇਫੈਕਟ ਜਿਹੜੇ ਨੇ ਜੀ ਉਹਦੇ ਬਾਰੇ ਵਾਰਨਿੰਗ ਦਿੱਤੀ ਗਈ ਹੈ ਡਰੱਗ ਮੇਕਰ ਨੇ ਕੈਨੇਡੀਅਨਾਂ ਨੂੰ ਇੱਕ ਅਨਅਪਰੂਵਡ ਤੇ ਇਲੀਗਲ ਓਬੇਸਿਟੀ ਮੈਡੀਕੇਸ਼ਨ ਮੋਟਾਪੇ ਤੋਂ ਛੁਟਕਾਰਾ ਦਿਵਾਉਣ ਵਾਲੀ ਇਹ ਜਿਹੜੀ ਮੈਡੀਕੇਸ਼ਨ ਹੈ ਉਹਦੇ ਬਾਰੇ ਵਾਰਨਿੰਗ ਦਿੱਤੀ ਹੈ ਲਿਲੀ ਕੈਨੇਡਾ ਨੇ ਵਾਰਨਿੰਗ ਦਿੱਤੀ ਹੈ ਕਿ ਇੱਕ ਵੱਡੀ ਫਾਰਮਾਸੂਟੀਕਲ ਕੰਪਨੀ ਹੈ ਜਿਹੜੀ ਉਹਨਾਂ ਨੇ ਕਿਹਾ ਕਿ ਬਲੈਕ ਮਾਰਕੀਟ 'ਤੇ ਸੇਲ ਹੋ ਰਹੀ ਹੈ ਇੱਕ ਅਨਅਪਰੂਵਡ ਅਤੇ ਇਲੀਗਲ ਓਬੇਸਿਟੀ ਡਰੱਗ ਦੀ ਮੋਟਾਪੇ ਦੀ ਇੱਕ ਦਵਾਈ ਦੀ ਇਹਦੀਆਂ ਕੁਛ ਐਕਸਪੈਰੀਮੈਂਟਲ ਡਰੱਗ ਜਿਹੜੀ ਹੈਗੀ ਜੀ ਉਹਨੂੰ ਔਨਲਾਈਨ ਵੇਚਿਆ ਜਾ ਰਿਹਾ ਅਤੇ ਸੋਸ਼ਲ ਮੀਡੀਆ ਸਾਈਟ 'ਤੇ ਵੇਚਿਆ ਜਾ ਰਿਹਾ ਅਤੇ ਇਹ ਅਪਰੂਵ ਨਹੀਂ ਹੋਈ ਅਤੇ ਹਿਊਮਨ ਲਈ ਯੂਜ਼ ਨਹੀਂ ਕੀਤੀ ਜਾ ਸਕਦੀ ਹੈਲਥ ਕੈਨੇਡਾ ਨੇ ਇਹਨੂੰ ਅਪਰੂਵ ਨਹੀਂ ਕੀਤਾ ਹੋਇਆ ਅਤੇ ਰੈਟਰੀਚੂਟ ਜਿਹੜੀ ਹੈ ਇਹ ਅਮੈਰੀਕਨ ਡਰੱਗ ਮੇਕਰ ਦੁਆਰਾ ਬਣਾਈ ਗਈ ਹੈ ਅਤੇ ਕੰਪਨੀ ਜਿਹੜੀ ਹੈ ਓਬੇਸਿਟੀ ਟਾਈਪ 2 ਡਾਇਬਟੀਜ਼ ਅਤੇ ਹੋਰਨਾਂ ਚੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕਰਦੀ ਹੈ ਜੀ ਸੋ ਇਸ ਤਰ੍ਹਾਂ ਦੀਆਂ ਦਵਾਈਆਂ ਇੱਥੇ ਮਾਰਕੀਟ ਵਿੱਚ ਜੇ ਆ ਰਹੀਆਂ ਨੇ ਅਤੇ ਕੈਨੇਡੀਅਨ ਡਰੱਗ ਮੇਕਰ ਜਿਹੜੇ ਨੇ ਜੀ ਉਸ ਚੀਜ਼ ਤੋਂ ਸਾਵਧਾਨ ਰਹਿਣ ਦੀ ਗੱਲ ਕਰ ਰਹੇ ਨੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਪੱਲੋ ਚੁੱਕਾ ਲਿਖਵਾ ਜੀ ਸਤਿ ਸ਼੍ਰੀ ਅਕਾਲ

0: The time is 5 p.m.
1: You are listening to Fairchild Radio CHKF FM 94.7, a multicultural radio station in Calgary.
2: Whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
3: 94.7 FM Radio Sursangam Har hafte 20 ghante suno Monday to Friday Sham 4 to 5 Kuldeep Singh Vichar Charcha Sham 8 to 9 Jitendra Pannu Radio Sursangam.ca Phone 403-585-0910 Radio Sursangam
0: The following program speaks to the South Asian community Uniting the world for your listening pleasure at Fairchild Radio The Multicultural Spirit of Calgary CHKF 94.7

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
6: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ

0: ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਉਹ ਹੋਰ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁੰਚਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ
3: The time is 6 p.m. You are listening to Fairchild Radio CHKF FM 94.7, a multicultural radio station in Calgary.
4: Summer na, guys. Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today.
5: Baka di mo tawaging ito ay abuso. Ngunit ang pagpapadala ng pananakot sa text sa iyong partner, sikretong sinusubaybayan ang iyong lokasyon o kaya'y nagkukontrol ng iyong aktibidad sa telepono, ito ay abuso. Ito ay hindi pisikal na pang-abuso, ngunit abusong nakabatay sa teknolohiya na maaari ring makasama. Kung ikaw o may kakilala na gumagamit ng teknolohiya upang makasakit or mag-control, posible ang pagbabago. Alamin kung paano wakasan. violence@alberta.ca/endgbv
6: Sama-sama tayo muli sa susunod na linggo dito sa Radio Pinoy, ang radyo ng Filipino sa Calgary. Magmula alas 11 ng umaga hanggang alas 12 ng tanghali. Dito lamang po sa 94.7 Fairchild Radio.
7: Whenever you want it, wherever you are, at the palm of your hands. Listen